0: ਪਹਿਲਾ ਸੁੱਚਾ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਹੁਣ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕਹਿ ਜੇ ਵਿਆਹ ਲਗਾ ਪੜਸ ਲੋਕ ਕੋਠੀ ਜਾਈ ਸੁੱਟਿਆ ਕਿਸ ਇਹੋ ਲਗਾ ਦੁੱਖ ਆਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕਵਿਤ ਪਾਪੀ ਸਿਉ ਤਨ ਗੱਡਿਆ ਤੁਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਤਰੇ ਬਿਨਾਂ ਵੈਰ ਸਖਾਹੇ ਨਾਨਕੇ ਵੈ ਜਾਣੀਏ ਜਿਤ ਮੁਖ ਤੁਕਾਂ ਪਾਹੇ ਮਹੱਲਾ ਪਹਿਲਾ
1: ਭੰਡ ਜਮੀਏ ਭੰਡ ਨਿਮੀਏ ਭੰਡ ਮੰਗਣ ਆਹੋ ਪੰਡ ਹੋਵੇ ਦੋਸਤੀ ਪੰਡ ਹੋ ਚੱਲੇ ਰਾਹੋ ਭੰਡ ਬੂਆ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਪੰਡ ਹੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਇ ਨਾਨਕ ਪੰਡੇ ਵਾਹਰਾ ਇੱਕ ਸੱਚਾ ਸੋਇ ਜਿਤ ਮੁਖ ਸਦਾ ਸਲਾਹੀ ਭਾਗਾ ਰਤੀ ਚਾ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ।

0: ਸਲੋਕ ਮਹਲਾ ਦੂਜਾ ਏਕ ਨਹੀਂ ਆਸਕੀ ਦੂਜੇ ਲੱਗੇ ਜਾਏ ਨਾਨਕ ਅਸ ਕਾਂਡੀਏ ਸਦ ਹੀ ਰਹੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਕੇ ਹੁਣਾ ਕੀਏ ਜੇ ਲਿਖੇ ਵਰਤੈ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇ ਕਰੇ ਮੁੰਡੁਖ ਥਾ ਜਾਏ ਨਾਨਕ ਦੋਵੇ ਕੁੜੀਆਂ।

0: ਚੱਕ ਲੱਗੇ ਚੱਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਵਾਦ ਆਪ ਵਾਏ ਸਾਖ ਵਿਰਾਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਸਿਆਰ ਆਪ ਕਰਾਏ ਕਰੇ ਆਪ ਹੋ ਕੈਸੇ ਕਰੀ ਪੁਕਾਰ ਸਲੋਕ ਮਹੱਲਾ ਦੂਜਾ ਚੱਕ ਲੱਗੇ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਵੈ ਮੌਕਾ ਕੈ ਆਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆ ਮਹੱਲਾ ਦੂਜਾ
0: ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜਕ ਮਾੜੇ ਪੀੜੋ ਹੋਵੇ ਨਾਨਕ ਸਿਫਤ ਨਿਵਾਸ ਮਹੱਲਾ ਦੂਜਾ
1: ਨਾਲ ਆਣੇ ਦੋਸਤੀ ਬੜਾ ਰੁਸਨੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕਾਮਾ ਨਾ ਸਕੇ ਰਾਸ ਜੇ ਇੱਕ ਅਰ ਚੰਗੀ ਕਰੇ ਦੂਜੀ ਪੀਵੇ ਰਾਸ ਔਰ ਚੱਕ ਲਗੇ ਚੱਕ

ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ, ਹੋਰ ਮਤ ਕਿਸ ਨੂੰ ਅਗਲੀ ਵਜੋਂ ਵੀ ਦੂਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋ ਗੁਆਏ ਅਗਲਾ ਮੋਹਿਮ ਪਾਣਾ ਖਾਏ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨਾ ਚੱਲੇ

0: फिल्म से कार्यक्रम सुन रहे थे। कार्यक्रम प्रस्तुत कर रहे थे अवनीश द्विवेदी। ये आकाशवाणी दिल्ली का इंद्रप्रस्थ चैनल है। मीडियम व्यू 386.3 मीटर अर्थात 819 किलोहर्ट्ज पर। आगे सुनते हैं समाचार।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਰੱਖਿਆ ਉਤਪਾਦਨ, ਰੱਖਿਆ ਬਰਾਮਦ ਅਤੇ ਮਿੱਤਰ ਦੇਸ਼ਾਂ ਨਾਲ ਰਾਜਨੀਤਿਕ ਸਹਿਯੋਗ ਚ ਲਗਾਤਾਰ ਨਵੀਆਂ ਉਚਾਈਆਂ ਛੂ ਰਿਹਾ ਹੈ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਆਪਣੀ ਤਕਨੀਕੀ ਸਮਰੱਥਾ ਲਗਾਤਾਰ ਵਧਾ ਰਿਹਾ ਹੈ। ਅੱਜ ਦੇਸ਼ ਭਰ ਵਿਚ ਕਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਰਾਸ ਵਿਖੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026 ਦੇ ਭਾਗੀਦਾਰਾਂ ਨਾਲ ਗੱਲਬਾਤ ਕਰਨਗੇ ਤੇ ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਆਵਾਜਾਈ ਬਹਾਲ ਹੋਣ ਤੋਂ ਬਾਅਦ ਬਾਲਟਲ ਰੂਟ ਤੋਂ ਸ੍ਰੀ ਅਮਰਨਾਥ ਜੀ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ਵਿਜੈ ਦਿਵਸ ਦੇ ਮੌਕੇ ਤੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਰੱਖਿਆ ਉਤਪਾਦਨ, ਰੱਖਿਆ ਬਰਾਮਦ ਤੇ ਮਿੱਤਰ ਦੇਸ਼ਾਂ ਨਾਲ ਰਾਜਨੀਤਿਕ ਸਹਿਯੋਗ ਚ ਲਗਾਤਾਰ ਨਵੀਆਂ ਉਚਾਈਆਂ ਛੂ ਰਿਹਾ ਹੈ।
2: रक्षा उत्पादन हो, रक्षा निर्यात हो या मित्र देशों के साथ राजनीतिक सहयोग, भारत लगातार नई ऊंचाइयों की ओर बढ़ रहा है। इस महीने की शुरुआत में मैं इंडोनेशिया में था जहां ब्रह्मोस और अस्त्र मिसाइलों के लिए एक बड़ा समझौता हुआ है। दुनिया का भरोसा भारत के रक्षा उपकरणों और तकनीक पर बढ़ रहा।
1: आकाशवाणी के अपने मन की बात प्रोग्राम में राष्ट्र को संबोधन करते हैं श्री मोदी ने आज कहा कि 26 जुलाई ਇਕ ਅਜਿਹੀ ਤਰੀਕ ਹੈ ਜਿਸ ਨੂੰ ਯਾਦ ਰੱਖਣ ਲਈ ਕਿਸੇ ਕੈਲੰਡਰ ਦੀ ਲੋੜ ਨਹੀਂ ਹੈ ਕਿਉਂਕਿ ਅੱਜ ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਦਿਨ ਸਾਰਿਆਂ ਨੂੰ ਮਾਣ ਨਾਲ ਭਰ ਦਿੰਦਾ ਹੈ ਤੇ ਦੇਸ਼ ਦੇ ਬਹਾਦਰ ਸੈਨਿਕਾਂ ਦੀ ਅਸਾਧਾਰਨ ਹਿੰਮਤ ਦੀ ਯਾਦ ਦਵਾਉਂਦਾ ਹੈ। ਉਨ੍ਹਾਂ ਸ਼ਹੀਦਾਂ ਤੇ ਸੈਨਿਕਾਂ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਮਾਤਾ ਦੀ ਰਾਖੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਸ੍ਰੀ ਮੋਦੀ ਨੇ ਸਾਰਿਆਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਇਕ ਸੁਰੱਖਿਅਤ ਸਮਰੱਥ ਅਤੇ ਆਤਮ ਨਿਰਭਰ ਭਾਰਤ ਬਣਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਇਕ ਵਿਸ਼ੇਸ਼ ਸ਼ੌਰਯ ਵਿਜੈ ਯਾਤਰਾ ਦਾ ਆਯੋਜਨ ਕੀਤਾ ਗਿਆ ਜੋ 14 ਜੁਲਾਈ ਨੂੰ ਦਿੱਲੀ ਦੀ ਰਾਸ਼ਟਰੀ ਜੰਗੀ ਯਾਦਗਾਰ ਤੋਂ ਸ਼ੁਰੂ ਹੋਈ। ਇਹ ਮੋਟਰਸਾਈਕਲ ਰੈਲੀ ਦਰਾਸ ਵਿਚ ਕਾਰਗਿਲ ਜੰਗੀ ਯਾਦਗਾਰ ਤੱਕ ਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀਆਂ ਤਕਨੀਕੀ ਸਮਰੱਥਾਵਾਂ ਨੂੰ ਲਗਾਤਾਰ ਵਧਾ ਰਿਹਾ ਹੈ। ਉਨ੍ਹਾਂ ਨੇ ਹਾਲ ਹੀ ਵਿਚ ਭਾਰਤੀ ਸਮੁੰਦਰੀ ਫੌਜ ਵਿਚ ਸ਼ਾਮਲ ਕੀਤੇ ਗਏ ਜੰਗੀ ਜਹਾਜ਼ ਮਹਿੰਦਰਗਿਰੀ ਬਾਰੇ ਗੱਲ ਕੀਤੀ ਜੋ ਕਿ ਭਾਰਤ ਵਿਚ ਬਣਾਇਆ ਗਿਆ ਹੈ। ਇਸ ਦੀ 75% ਸਮੱਗਰੀ ਸਵਦੇਸ਼ੀ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਆਤਮ ਨਿਰਭਰ ਭਾਰਤ ਦੀ ਵੱਧਦੀ ਤਾਕਤ ਦਾ ਪ੍ਰਤੀਕ ਦਸਿਆ ਹੈ। ਉਨ੍ਹਾਂ ਨੇ ਲੰਮੀ ਦੂਰੀ ਦੇ ਪਿਨਾਕਾ ਰਾਕਟ ਅਤੇ ਕੁਸ਼ ਮਿਜ਼ਾਇਲ ਦੀ ਸਫਲ ਪਰਖ ਤੇ ਖੁਸ਼ੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਵਿਕਰਮ 1 ਦੀ ਸਫਲ ਉਡਾਨ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਖੇਤਰ ਵੱਲੋਂ ਵਿਕਸਿਤ ਕੀਤਾ ਗਿਆ ਭਾਰਤ ਦਾ ਪਹਿਲਾ ਰਾਕਟ ਹੈ।
2: विक्रम 1 इसके सफल लॉन्च से हर देशवासी गौरव से भरा हुआ है। हम सभी भारतीय स्पेस सेक्टर के इस ऐतिहासिक क्षण के साक्षी बने। ये प्राइवेट सेक्टर द्वारा विकसित भारत का पहला रॉकेट है। हमारे युवा इनोवेटर्स ने वो कर दिखाया जिसकी कल्पना तक मुश्किल थी। लंबे समय तक हमारा स्पेस सेक्टर निजी क्षेत्र के लिए बंद रहा था। इस सेक्टर में रुचि रखने वाले काफी युवाओं को अपनी प्रतिभा दिखाने का अवसर नहीं मिल पा रहा था। हमने स्पेस सेक्टर को प्राइवेट सेक्टर के लिए खोला। आज इसका परिणाम दुनिया देख रही है।
1: श्री मोदी ने लोगों को आने वाले त्योहारों की रुत दौरान खादी हथकड़ी या दस्तकारी तो बनया घट्टो घट एक उत्पाद खरीदने की अपील की। अज दे मन की बात प्रोग्राम में श्री मोदी ने त्रिपुरा के चौंक प्रैंग संगीत यंत्र बारे भी गल की। उन्होंने दस्या कि यह उत्थों के कबायली भाईचारे बहुत मशहूर है। कल 27 जुलाई नूं भारत रत्न डॉ APJ अब्दुल कलाम की बरसी है। श्री मोदी ने कहा कि जिथे डॉ कलाम के शख्सियत के कई प्रेरणादायक पहलू सन उत्थे ही एक अध्यापक की भूमिका उन्होंने दिल के सब तो नेड़े सी।

0: ਦੱਸਿਆ ਕਿ ਸਾਬਕ ਰਾਸ਼ਟਰਪਤੀ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਸ ਹਫ਼ਤੇ ਗੁਰੂ ਪੂਰਨਿਮਾ ਵੀ ਮਨਾਈ ਜਾਏਗੀ। ਉਨੂਾਂ ਕਿਹਾ ਕਿ ਗੁਰੂ ਪੂਰਨਿਮਾ ਸਾਰੇ ਮਾਰਗ ਦਰਸ਼ਕਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਹੈ। ਆਪਣੇ ਸੰਬੋਧਨ ਨੂੰ ਸਮਾਪਤ ਕਰਦਿਆਂ ਸ੍ਰੀ ਮੋਦੀ ਨੇ 15 ਅਗਸਤ ਨੂੰ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਬਾਰੇ ਗੱਲ ਕੀਤੀ। ਉਨੂਾਂ ਕਿਹਾ ਕਿ ਇਹ ਉਨੂਾਂ ਅਣਗਿਣਤ ਨਾਇਕਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨੂਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਹਰ ਘਰ ਤਿਰੰਗਾ ਮੁਹਿੰਮ ਨੇ ਪੂਰੇ ਦੇਸ਼ ਨੂੰ ਇਕ ਸ਼ਾਨਦਾਰ ਭਾਵਨਾ ਨਾਲ ਜੋੜਿਆ ਹੈ।
1: 15 अगस्त हर भारतीय के लिए गर्व का दिन है। ये उन असंख्य वीरों को याद करने का दिन है जिन्होंने भारत माता की स्वतंत्रता के लिए अपना सब कुछ समर्पित कर दिया। उनके त्याग और तपस्या की वजह से आज हमारे हाथ में तिरंगा है। इस तिरंगे में हमारे संविधान के आदर्श हैं। साथियों, पिछले कुछ वर्षों में हर घर तिरंगा अभियान ने पूरे देश को एक अद्भुत भावना से जोड़ा है। हर घर हर गली में तिरंगे का उत्सव दिखाई देता है। इस वर्ष भी हमें हर घर तिरंगा अभियान को पूरे उत्साह के साथ आगे बढ़ाना है। अपने घर पर पूरे सम्मान के साथ तिरंगा फहराना।
0: ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਵਾਂਗ 15 ਅਗਸਤ ਤੋਂ ਪਹਿਲਾਂ ਮਾਈਗੋਵ ਪੋਰਟਲ ਤੇ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਅੱਜ ਦੇਸ਼ ਭਰ ਵਿਚ ਕਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਓਪਰੇਸ਼ਨ ਵਿਜੇ ਦੀ ਸਫਲਤਾ ਤੇ ਕਰਗਿਲ ਯੁੱਧ ਵਿਚ ਪਾਕਿਸਤਾਨ ਉਤੇ ਭਾਰਤ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਹੈ। ਇਸ ਓਪਰੇਸ਼ਨ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਜੰਮੂ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਦੇ ਉਨ੍ਹਾਂ ਇਲਾਕਿਆਂ ਨੂੰ ਮੁੜ ਹਾਸਲ ਕੀਤਾ ਸੀ ਜਿੱਥੇ ਪਾਕਿਸਤਾਨੀ ਸੈਨਿਕਾਂ ਤੇ ਦਹਿਸ਼ਤਗਰਦਾਂ ਨੇ ਘੁਸਪੈਠ ਕੀਤੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ 27ਵੇਂ ਕਰਗਿਲ ਵਿਜੈ ਦਿਵਸ ਤੇ ਲੱਦਾਖ ਦੇ ਦਰਾਸ ਵਿਖੇ ਕਰਗਿਲ ਜੰਗੀ ਯਾਦਗਾਰ ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰ ਵੀ ਮੌਜੂਦ ਸਨ। ਸ੍ਰੀ ਸਿੰਘ ਨੇ ਕਿਹਾ ਕਿ ਕਰਗਿਲ ਯੁੱਧ ਨਾ ਸਿਰਫ ਭਾਰਤ ਲਈ ਇਕ ਫੌਜੀ ਤੇ ਕੂਟਨੀਤਿਕ ਜਿੱਤ ਸੀ ਸਗੋਂ ਇਹ ਇਕ ਫੈਸਲਾਕੁੰਨ ਪਲ ਵੀ ਸੀ ਜਦੋਂ ਦੁਨੀਆਂ ਨੇ ਭਾਰਤੀ ਸੈਨਿਕਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਨੂੰ ਦੇਖਿਆ। ਸ੍ਰੀ ਸਿੰਘ ਨੇ ਕਰਗਿਲ ਜੰਗੀ ਯਾਦਗਾਰ ਦੇ ਵਰਚੁਅਲ ਵਾਕ ਥਰੂ ਪੋਰਟਲ ਦਾ ਵੀ ਉਦਘਾਟਨ ਕੀਤਾ। ਲੱਦਾਖ ਦੇ ਉਪ ਰਾਜਪਾਲ ਅਤੇ ਫੌਜ ਮੁਖੀ ਵੀ ਇਸ ਸਮਾਰੋਹ ਵਿਚ ਮੌਜੂਦ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਗਿਲ ਵਿਜੈ ਦਿਵਸ ਤੇ ਮਾਤ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਰਾਸ਼ਟਰਪਤੀ ਮੁਰਮੂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸੈਨਿਕਾਂ ਦੀ ਬੇਮਿਸਾਲ ਬਹਾਦਰੀ, ਅਟਲ ਸੰਕਲਪ ਅਤੇ ਦੇਸ਼ ਭਗਤੀ ਭਾਰਤੀ ਹਥਿਆਰਬੰਦ ਫੌਜਾਂ ਦੀਆਂ ਉੱਤਮ ਪਰੰਪਰਾਵਾਂ ਦੀ ਮਿਸਾਲ ਹੈ। ਉਨੂਾਂ ਕਿਹਾ ਕਿ ਸੈਨਿਕਾਂ ਦੀ ਬਹਾਦਰੀ ਦੀ ਗਾਥਾ ਰਾਸ਼ਟਰ ਦੀ ਸੇਵਾ ਪ੍ਰਤੀ ਸਮਰਪਣ ਅਤੇ ਸ਼ਰਧਾ ਨੂੰ ਪ੍ਰੇਰਿਤ ਕਰੇਗੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਕਿਹਾ ਕਿ ਰਾਸ਼ਟਰ ਉਨੂਾਂ ਬਹਾਦਰ ਸੈਨਿਕਾਂ ਨੂੰ ਸਲਾਮ ਕਰਦਾ ਜਿਨ੍ਹਾਂ ਦੀ ਅਸਾਧਾਰਨ ਹਿੰਮਤ, ਅਟਲ ਸੰਕਲਪ ਅਤੇ ਸਰਵੋੱਚ ਕੁਰਬਾਨੀ ਨੇ ਕਾਰਗਿਲ ਯੁੱਧ ਵਿਚ ਭਾਰਤ ਦੀ ਇਤਿਹਾਸਕ ਜਿੱਤ ਨੂੰ ਸੰਭਵ ਬਣਾਇਆ। ਉਨੂਾਂ ਕਿਹਾ ਕਿ ਜਿੱਤ ਭਾਰਤ ਦੀ ਫੌਜੀ ਤਾਕਤ, ਰਾਸ਼ਟਰੀ ਏਕਤਾ ਅਤੇ ਮਾਤ ਭੂਮੀ ਦੀ ਰਾਖੀ ਲਈ ਅਟਲ ਸੰਕਲਪ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਹਾਦਰ ਸੈਨਿਕਾਂ ਦੀ ਬਹਾਦਰੀ ਸਭ ਤੋਂ ਚੁਣੌਤੀਪੂਰਨ ਹਾਲਾਤ ਵਿਚ ਵੀ ਹਮੇਸ਼ਾ ਰਾਸ਼ਟਰੀ ਗੌਰਵ ਦਾ ਸਰੋਤ ਬਣੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨੂਾਂ ਦੀ ਦੇਸ਼ ਭਗਤੀ ਅਤੇ ਫਰਜ਼ ਪ੍ਰਤੀ ਸਮਰਪਣ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਚੰਡੀਗੜ੍ਹ ਦੇ ਵਾਰ ਮੈਮੋਰੀਅਲ ਵਿਖੇ ਕਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨੂਾਂ ਨੇ ਵਾਰ ਮੈਮੋਰੀਅਲ ਤੇ ਫੁੱਲ ਮਾਲਾ ਭੇਂਟ ਕੀਤੀ। ਭਾਰਤੀ ਹਥਿਆਰਬੰਦ ਫੌਜਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਉਨੂਾਂ ਕਿਹਾ ਕਿ ਸ਼ਹੀਦ ਸਿਰਫ਼ ਇਕ ਪਰਿਵਾਰ ਦੇ ਪਰਿਵਾਰਕ ਮੈਂਬਰ ਨਹੀਂ ਨੇ ਸਗੋਂ ਉਹ ਹਰ ਭਾਰਤੀ ਪਰਿਵਾਰ ਨੇ। ਉਨੂਾਂ ਨੇ ਉਨੂਾਂ ਲੋਕਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਕਰਗਿਲ ਯੁੱਧ ਦੌਰਾਨ ਆਪਣੀ ਮਹਾਨ ਕੁਰਬਾਨੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ 4:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026 ਦੇ ਭਾਗੀਦਾਰਾਂ ਨਾਲ ਗੱਲਬਾਤ ਕਰਨਗੇ। ਇਸ ਮੌਕੇ ਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 400 ਤੋਂ ਵੱਧ ਨੌਜਵਾਨ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ। ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਪਿਛਲੇ ਮਹੀਨੇ ਦੀ 4 ਤੋਂ 30 ਤਰੀਕ ਤੱਕ 2 ਪੜਾਵਾਂ ਵਿਚ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ 74 ਵਾਈਬ੍ਰੈਂਟ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਸੀ। ਭਾਗੀਦਾਰਾਂ ਦੀ ਚੋਣ ਇਕ ਦੇਸ਼ ਵਿਆਪੀ ਆਨਲਾਈਨ ਕੁਇਜ਼ ਮੁਕਾਬਲੇ ਰਾਹੀਂ ਕੀਤੀ ਗਈ ਸੀ ਜਿਸ ਵਿਚ 3 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਸੀ। ਇਸ ਪ੍ਰੋਗਰਾਮ ਤਹਿਤ ਭਾਗੀਦਾਰਾਂ ਨੇ ਸਥਾਨਕ ਭਾਈਚਾਰਿਆਂ ਨਾਲ ਜੁੜ ਕੇ ਸਫਾਈ ਮੁਹਿੰਮਾਂ, ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ, ਨੌਜਵਾਨ ਸੰਮੇਲਨਾਂ, ਸਭਿਆਚਾਰਕ ਆਦਾਨ ਪ੍ਰਦਾਨ, ਰੁੱਖ ਲਾਉਣ, ਮਿੰਨੀ ਮਾਡਲ ਪੰਚਾਇਤ ਸਿਮੂਲੇਸ਼ਨ, ਸਥਾਨਕ ਕਾਰੀਗਰਾਂ ਨਾਲ ਗੱਲਬਾਤ ਅਤੇ ਰਣਨੀਤਿਕ ਮਹੱਤਵ ਵਾਲੀਆਂ ਸੰਸਥਾਵਾਂ ਦੇ ਦੌਰੇ ਵਰਗੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ। ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਆਵਾਜਾਈ ਬਹਾਲ ਹੋਣ ਤੋਂ ਬਾਅਦ ਸ੍ਰੀ ਅਮਰਨਾਥ ਜੀ ਯਾਤਰਾ ਲਈ ਅੱਜ ਸਵੇਰੇ 4,474 ਸ਼ਰਧਾਲੂਆਂ

ਹੋਰ ਜਥਾ ਜੰਮੂ ਬੇਸ ਕੈਂਪ ਤੋਂ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਇਆ। ਇਸ ਜਥੇ ਵਿਚ 166 ਵਾਹਨ ਸ਼ਾਮਲ ਸਨ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਰੱਖਿਆ ਉਤਪਾਦਨ, ਰੱਖਿਆ ਬਰਾਮਦ ਤੇ ਮਿੱਤਰ ਦੇਸ਼ਾਂ ਨਾਲ ਰਾਜਨੀਤਿਕ ਸਹਿਯੋਗ ਚ ਲਗਾਤਾਰ ਨਵੀਆਂ ਉਚਾਈਆਂ ਛੂ ਰਿਹਾ ਹੈ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਆਪਣੀ ਤਕਨੀਕੀ ਸਮਰੱਥਾ ਲਗਾਤਾਰ ਵਧਾ ਰਿਹਾ ਹੈ। ਅੱਜ ਦੇਸ਼ ਭਰ ਵਿਚ ਕਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026 ਦੇ ਭਾਗੀਦਾਰਾਂ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਇਹ ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਤੁਹਾਡੇ ਕੀਤੇ ਪ੍ਰੋਗਰਾਮ ਗਿਣ ਕੇ ਹਾਜ਼ਰ ਹੈ ਹਰਜੀਤ ਕੌਰ। ਅੱਜ ਅਸਾਂ ਆਪਣੇ ਸਿਰਾਇਕੀ ਭੈਣਾਂ ਭਰਾਵਾਂ ਕੋ ਪ੍ਰੋਫੈਸਰ ਯੋਗਿੰਦਰ ਮਦਾਨ ਦੀ ਵਾਰਤਾ ਸੁਣਵਾ ਸਾਂ, ਕਲਮ ਦੇ ਧਨੀ ਪੰਡਿਤ ਚੰਦਰਧਰ ਸ਼ਰਮਾ ਗੁਲੇਰੀ, ਤੇ ਇਸ ਤੋਂ ਇਲਾਵਾ ਸੂਫੀ ਸੰਗੀਤ ਦਾ ਆਨੰਦ ਮਾਣੇ ਸਾਂ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਿੰਦੇ ਹਾਂ ਪ੍ਰੋਫੈਸਰ ਯੋਗਿੰਦਰ ਮਦਾਨ ਦੀ ਇਸ ਵਾਰਤਾ ਨਾਲ, ਕਲਮ ਦੇ ਧਨੀ ਪੰਡਿਤ ਚੰਦਰਧਰ ਸ਼ਰਮਾ ਗੁਲੇਰੀ।
1: ਸਾਰਿਆਂ ਨੂੰ ਰਾਮ ਰਾਮ। ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ, ਜਿਹੜੇ ਆਪਣੇ ਭਾਰਤ ਦੇ ਯਾਨੀ ਕਿ ਅਖੰਡ ਭਾਰਤ ਦੇ ਜਿਹੜੇ ਮਸ਼ਹੂਰ ਸਾਹਿਤਕਾਰ ਸੀ, ਉਨ੍ਹਾਂ ਦੇ ਵਿਚ ਚੰਦਰਧਰ ਸ਼ਰਮਾ ਗੁਲੇਰੀ, ਉਨ੍ਹਾਂ ਦਾ 7 ਜੁਲਾਈ ਨੂੰ ਜਨਮ ਦਿਨ ਹੈ। ਤੇ ਹੁਣ ਡੇੜੇ ਜਿਹੜਾ ਏ ਅਸਾਂ ਪੂਰੇ ਦੇਸ਼ ਦੇ ਵਿਚ ਚੰਦਰਧਰ ਸ਼ਰਮਾ ਜੀ ਦੇ ਜਿਹੜਾ ਉਤਸਵ ਮਨਾਉਂਦੇ ਆ, ਤੇ ਹੁਣ ਸੰਦਰਭ ਵਿਚ ਹੀ ਅੱਜ ਦਾ ਪ੍ਰੋਗਰਾਮ ਹੈ। ਔਰ ਅੱਜ ਦੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਹੈ ਕਿ ਚੰਦਰਧਰ ਸ਼ਰਮਾ ਜੀ ਦਾ ਜੀਵਨ ਪਰਿਚੈ ਤੇ ਉਨ੍ਹਾਂ ਦਾ ਜਿਹੜਾ ਕੰਮ ਹੈ, ਉਨ੍ਹਾਂ ਨੇ ਕਿਆ ਕੰਮ ਕੀਤਾ ਹੈ, ਉਹਦੇ ਬਾਰੇ ਚ ਅਸਾਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ। ਦੇਖੋ, ਇੱਕ ਤੇ ਗੱਲ ਇਵੇਂ ਕਿ ਜਿਵੇਂ ਅਸਾਂ ਸਰਾਇਕੀ ਦੀ ਗੱਲ ਕਰਿੰਦੇ ਹਾਂ, ਸਰਾਇਕੀ ਦਾ ਮਤਲਬ ਇਹ ਕਹਿੰਦੀ ਸਰਾਇਕੀ ਜਿਹੜੀ ਏ ਉਹ ਆਪਣੇ ਆਪ ਚ ਇੱਕ ਸੰਸਕ੍ਰਿਤੀ ਏ ਔਰ ਅਖੰਡ ਭਾਰਤ ਦੇ ਆਪਸ ਚ ਮੈਂ ਬਹੁਤ ਸਾਰੀ ਕਹਾਣੀਆਂ ਲਿਖੀ ਔਰ ਉਹ ਕਹਾਣੀਆਂ ਚ ਜਿਹੜਾ ਪੂਰੇ ਦੇਸ਼ ਨੂੰ ਜੋੜੇ ਔਰ ਇਵੇਂ ਜਿਹੜਾ ਇਹ ਚੰਦਰਧਰ ਸ਼ਰਮਾ ਜੀ ਦਾ ਜੀਵਨ ਪਰਿਚੈ ਜਿਵੇਂ ਮੈਂ ਦੇਖਦਾ, ਉਨ੍ਹਾਂ ਨੇ ਪਿਤਾ ਜੀ ਨਾਲ ਸ਼੍ਰੀ ਸ਼ਿਵ ਰਾਮ ਸ਼ਾਸਤਰੀ ਆਈ, ਉਹ ਗੁਲੇਰ ਦੇ ਰਾਵਣ ਵਾਲੇ ਹਨ। ਗੁਲੇਰ ਜਿਹੜਾ ਕਾਂਗੜਾ ਘਾਟੀ ਦੇ ਵਿਚ ਹੈ, ਉਹ ਪ੍ਰਕਾਂਡ ਪੰਡਿਤ ਹਨ ਔਰ ਪ੍ਰਕਾਂਡ ਪੰਡਿਤ ਹੋਣ ਕਰਕੇ ਉਨ੍ਹਾਂ ਕੋ ਰਾਜ ਸਨਮਾਨ ਮਿਲਿਆ। ਵੈਸੇ ਮੈਂ ਦੱਸਣਾ ਚਾਹ ਸਕ ਕਿ ਜਿਹੜਾ ਕਾਂਗੜਾ ਘਾਟੀ ਦੇ ਵਿਚ ਮੇਰਾ ਵੰਨਾ ਥੇ, ਉਥਾਂ ਕਈਆਂ ਨਾਲ ਗੱਲ ਥੀ ਮੇਰੀ, ਤੇ ਉਹ ਇਹ ਦੱਸਦੇ ਬਈ ਅੰਮ੍ਰਿਤਸਰ ਦੇ ਵਿਚ ਜਿਹੜਾ ਗੋਲਡਨ ਟੈਂਪਲ ਹੈ, ਸਵਰਨ ਮੰਦਰ ਹੈ, ਉਥਾਂ ਵੀ ਜਿਹੜੇ ਪਹਿਲੇ ਕਿਸੇ ਜਮਾਨੇ ਚ ਪੁਜਾਰੀ ਹਨ ਉਹ ਕਾਂਗੜਾ ਵੈਲੀ ਤੋਂ ਹਨ, ਕਾਂਗੜਾ ਘਾਟੀ ਤੋਂ ਹਨ। ਹੁਣ ਪਰ ਜਿੱਥੇ ਤੱਕ ਚੰਦਰਧਰ ਸ਼ਰਮਾ ਜੀ ਦਾ ਜਨਮ ਹੈ, ਉਹ ਜੈਪੁਰ ਦਾ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਬਹੁਤ ਵੱਡੇ ਰਾਜ ਪੰਡਿਤ ਹਨ ਔਰ ਜੈਪੁਰ ਘਰਾਨੇ ਨੇ ਉਨ੍ਹਾਂ ਕੋ ਸੱਦਿਆ ਹੈ। ਉਨ੍ਹਾਂ ਦੀ ਮਾਤਾ ਦਾ ਨਾਂ ਲਕਸ਼ਮੀ ਦੇਵੀ ਆਈ, ਵੈਸੇ ਉਹ ਤ੍ਰਿਜੀ ਸ਼ਾਦੀ ਆਈ ਉਨ੍ਹਾਂ ਦੇ ਪਿਤਾ ਜੀ ਦੀ। ਤੇ ਵੱਲ ਵੀ ਜਿਹੜਾ ਇੱਕ ਇਹ ਦੱਸਣਾ ਜ਼ਰੂਰੀ ਏ, ਜੈਪੁਰ ਦੇ ਵਿਚ ਉਨ੍ਹਾਂ ਦਾ ਜਨਮ ਥਿਆ ਔਰ ਉਨ੍ਹਾਂ ਦੇ ਪਿਤਾ ਜੀ ਦਾ ਆਧਾਰ ਜਿਹੜਾ ਉਹ ਬੜਾ ਸੰਸਕ੍ਰਿਤ ਦਾ ਆਧਾਰ ਆਈ ਔਰ ਸੰਸਕ੍ਰਿਤ ਦੇ ਪ੍ਰਕਾਂਡ ਵਿਦਵਾਨਾਂ ਨੇ ਹੀ ਵਾਸਤੇ ਉਨ੍ਹਾਂ ਕੋ ਜਿਹੜਾ ਸੰਸਕ੍ਰਿਤ ਭਾਸ਼ਾ ਤੇ ਪਕੜ ਬਚਪਨ ਤੋਂ ਆਪਣਾ ਆਪ ਹੀ ਆਈ। ਸਭ ਤੋਂ ਵੱਡੀ ਗੱਲ ਹੈ ਕਿ 10 ਸਾਲ ਦੇ ਵਿਚ ਉਨ੍ਹਾਂ ਨੇ ਇੱਕ ਵਿਸ਼ੇ ਦੇ ਉੱਤੇ ਭਾਸ਼ਣ ਦਿੱਤਾ ਸੰਸਕ੍ਰਿਤ ਦੇ ਵਿਚ। ਹੁਣ ਵੇਲੇ ਜਿਹੜਾ ਉਨ੍ਹਾਂ ਨੇ ਭਾਸ਼ਣ ਦਿੱਤਾ ਹੈ, ਜਿਹੜੇ ਉਥਾਂ ਬੈਠੇ ਹਨ ਉਨ੍ਹਾਂ ਸਾਰੇ ਨੇ ਆਖਿਆ ਵੀ ਇਹ ਆਉਣ ਵਾਲੇ ਟਾਈਮ ਚ ਬਹੁਤ ਵੱਡਾ ਵਿਦਵਾਨ ਬਣ ਸੀ, ਤੇ ਇਹ ਉਨ੍ਹਾਂ ਦਾ ਘਰ ਦਾ ਆਈ ਔਰ ਘਰ ਦੇ ਸੰਸਕਾਰ ਹਨ। ਘਰ ਦੇ ਸੰਸਕਾਰ ਤੋਂ ਇਲਾਵਾ ਇਵੇਂ ਇੱਕ ਬਈ ਹੀ ਵਾਸਤੇ ਉਹ ਵੇਦਾਂ ਕੋ, ਪੁਰਾਣਾ ਕੋ, ਰਾਮਾਇਣ ਕੋ, ਮਹਾਭਾਰਤ ਕੋ, ਉਨ੍ਹਾਂ ਨੇ ਸਾਰੀ ਚੀਜ਼ਾਂ ਕੋ ਪੜਿਆ ਹੈ, ਉਹ ਇਨ੍ਹਾਂ ਕੋ ਵਿਰਾਸਤ ਵਿਚ ਮਿਲੀ ਆਈ। ਤੇ ਵੈਸੇ ਜਿਹੜਾ ਏ ਉਨ੍ਹਾਂ ਦੀ ਡਾਵੀ ਜਿਹੜੀ ਹੈ ਉਹ ਪ੍ਰਯਾਗ ਵਿਸ਼ਵ ਵਿਦਿਆਲਿਆ ਇਲਾਹਾਬਾਦ ਤੋਂ ਕੀਤੀ, ਐਫਏ ਜੀ ਕੋ ਇੰਟਰਵਿਊ ਆ ਦਿਨ ਉਹ ਕਲਕੱਤਾ ਵਿਸ਼ਵ ਵਿਦਿਆਲਿਆ ਤੋਂ ਕੀਤੀ ਉਨ੍ਹਾਂ ਨੇ। ਵੱਲ ਬੀਏ ਦੀ ਡਿਗਰੀ ਵੀ ਜਿਹੜੀ ਏ ਉਹ ਉਨ੍ਹਾਂ ਨੇ ਪ੍ਰਯਾਗ ਵਿਸ਼ਵ ਵਿਦਿਆਲਿਆ ਇਲਾਹਾਬਾਦ ਤੋਂ ਕੀਤੀ, ਹਾਲਾਂਕਿ ਉਹ ਆਪਣੇ ਆਪ ਨੂੰ ਪਿੱਛੋਂ ਜਿਹੜਾ ਹੈ ਬੀਏ ਹੀ ਲਿਖਦੇ ਹਨ। ਤੇ ਜਿੱਥੇ ਤੱਕ ਉਨ੍ਹਾਂ ਦਾ ਵਿਵਸਾਏ ਦਾ ਤੇ ਵੀ ਵਿਵਸਾਏ ਦੇ ਵਿਚ ਸਭ ਤੋਂ ਪਹਿਲੇ ਤੇ 20 ਸਾਲ ਦੀ ਉਮਰ ਵਿਚ ਉਨ੍ਹਾਂ ਕੋ ਜਿਹੜੀ ਜੈਪੁਰ ਦੇ ਵਿਚ ਇੱਕ ਵੇਦਸ਼ਾਲਾ ਹੈ, ਵੇਦਸ਼ਾਲਾ ਮਤਲਬ ਜਿਹੜੀ ਓਬਜ਼ਰਵੇਟਰੀ ਯਾਨੀ ਜਿਹੜੇ ਗ੍ਰਹਾਂ ਕੋ, ਉਪਗ੍ਰਹਾਂ ਕੋ, ਇਨ੍ਹਾਂ ਸਾਰਿਆਂ ਕੋ ਦੇਖਦੀ ਏ, ਬ੍ਰਹਿਮੰਡ ਕੋ ਦੇਖਦੀ ਏ। ਤੇ ਹੁਣ ਮੰਡਲ ਦੇ ਵਿਚ ਉਨ੍ਹਾਂ ਦੀ ਜਿਹੜੀ ਕਮੇਟੀ ਆਈ, ਹੁਣ ਕਮੇਟੀ ਦੇ ਵਿਚ ਉਹ ਹਨ, ਉਨ੍ਹਾਂ ਨੇ ਹੁਣ ਵੇਲੇ ਹੁੰਦੇ ਬਾਰੇ ਚ ਜਿਹੜੀ ਓਬਜ਼ਰਵੇਟਰੀ ਆਈ, ਤਾਰਾ ਮੰਡਲ ਵੀ ਆਦਮੀ ਕੋ, ਤੇ ਹੁੰਦੇ ਉੱਤੇ ਕਿਨਾਂ ਦਾ ਯੋਗਦਾਨ ਰਹੇ ਇਹ ਉਨ੍ਹਾਂ ਨੇ ਅੰਗਰੇਜ਼ੀ ਚ ਲਿਖਿਆ ਹੈ। ਤੇ ਮੈਂ ਦੱਸੇ ਤੁਹਾਨੂੰ ਕਿ ਬਈ ਉਹ ਜਿਹੜੇ ਹਨ ਮੂਲਤਾ ਜਿਹੜਾ ਉਨ੍ਹਾਂ ਦਾ ਪਰਿਵਾਰ ਆਈ ਉਹ ਹਿਮਾਚਲ ਤੋਂ ਆਈ, ਵੱਲ ਉਹ ਜੈਪੁਰ ਚਲੇ ਗਏ, ਜੈਪੁਰ ਤੋਂ ਜਿਹੜੀ ਡਾਵੀ ਕੀਤੀ ਉਨ੍ਹਾਂ ਨੇ ਇਲਾਹਾਬਾਦ ਤੋਂ ਕੀਤੀ ਔਰ ਜਿਹੜੀ ਐਫਏ ਕੀਤੀ ਉਹ ਕਲਕੱਤਾ ਤੋਂ ਕੀਤੀ। ਇਹ ਸਾਰੀ ਚੀਜ਼ਾਂ ਦੇਖਦੇ ਹੋ ਉਨ੍ਹਾਂ ਦਾ ਜਿਹੜਾ ਇੱਕ ਪੂਰੇ ਦੇਸ਼ ਦੇ ਵਿਚ ਅਭਿਵਿਅਕਤੀ ਜਾਂ ਬਹੁ ਆਯਾਮੀ ਬਣ ਗਏ। ਤੇ ਉਨ੍ਹਾਂ ਕੋ ਜਿਹੜੀ ਬੰਗਲਾ ਵੀ ਆਂਦੀ ਆਈ, ਅਵਧੀ ਵੀ ਆਂਦੀ ਆਈ, ਬ੍ਰਿਜ ਵੀ ਆਂਦੀ ਆਈ, ਸੰਸਕ੍ਰਿਤ ਦੇ ਤੇ ਪ੍ਰਕਾਂਡ ਮੈਂ ਦੱਸੇ ਤੁਹਾਨੂੰ ਵਿਦਵਾਨ ਹਨ ਉਹ, ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵੀ ਆਂਦੀ ਆਈ, ਲੈਟਿਨ ਭਾਸ਼ਾ ਵੀ ਆਂਦੀ ਆਈ, ਫ੍ਰੈਂਚ ਵੀ ਆਂਦੀ ਆਈ, ਪਰਸ਼ੀਅਨ ਵੀ ਸਮਝਦੇ ਹਨ। ਮੇਰਾ ਆਖਣ ਦਾ ਮਤਲਬ ਹੈ ਜੇ ਬੰਦੇ ਕੋ ਇਤਨੀ ਸਾਰੀ ਲੈਂਗੁਏਜ ਦੇ ਉੱਤੇ ਇਤਨੀ ਸਾਰੀ ਭਾਸ਼ਾ ਤੇ ਪਕੜ ਹੋਏ ਤੇ ਉਹ ਵਿਦਵਾਨ ਤੋਂ ਉਹ ਥੀ ਵੰਦੇ, ਕਿਉਂਕਿ ਹਰ ਜਗ੍ਹਾ ਦੇ ਜਿਹੜੇ ਜਿਹੜੇ ਮਹਾਂਪੁਰਸ਼ ਥੇ ਉਨ੍ਹਾਂ ਬਾਰਿਆਂ ਚ ਪੜਦੇ। ਤੇ ਇਵੇਂ ਜਿਹੜਾ ਉਨ੍ਹਾਂ ਦਾ ਜੀਵਨ ਅੱਗੋਂ

ਚਲਿਆ। ਵੈਸੇ ਅਜਮੇਰ ਦੇ ਮੇਵ ਕਾਲਜ ਵਿਚ ਪਹਿਲੇ ਉਹਨਾਂ ਨੇ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ, ਪਰ ਹੁਣ ਉਥਾਂ ਛਾਤਰਾਵਾਸ ਦੇ ਜਿਹੜਾ ਹੋਸਟਲ ਆਏ ਹੁੰਦਾ ਵੀ ਦੇਖਦੇ ਨੇ ਕੰਮ। ਔਰ ਇਹ ਕੰਮ ਜਿਹੜਾ ਰਾਜ ਦਰਬਾਰ ਤੋਂ ਖੇਤੜੀ ਦੇ ਰਾਜਾ ਜੈ ਸਿੰਘ ਦੇ ਉਹ ਪਾਲਕ ਹਨ, ਅਭਿਭਾਵਕ ਦੇ ਰੂਪ ਵਿਚ ਹਨ, ਤੇ ਇਕ ਤਰ੍ਹਾਂ ਦਾ ਉਥਾਂ ਐਸਾ ਐਸਾ ਉਹਨਾਂ ਦੀ ਮਸ਼ਹੂਰੀ ਥਿੰਦੀ ਗਈ। ਔਰ ਹੁਣ ਵੀ ਉਹ ਲਿਖਣ ਦਾ ਕਾਰਜ ਕਰਦੇ ਹਨ, ਰਚਨਾ ਉਹਨਾਂ ਦੀ ਕਾਫੀ ਜਗ੍ਹਾ ਪ੍ਰਕਾਸ਼ਿਤ ਥਿੰਦੀ, ਕਈ ਚੀਜ਼ਾਂ ਦਾ ਉਹ ਸੰਪਾਦਨ ਵੀ ਕਰਿੰਦੇ ਹਨ। ਤੇ ਪੰਡਿਤ ਮਦਨ ਮੋਹਨ ਮਾਲਵੀਏ ਕੋ ਜਿਵੇਂ ਪਤਾ ਲੱਗਿਆ ਉਹਨਾਂ ਦੀ ਵਿਸ਼ੇਸ਼ਤਾਵਾਂ ਦਾ, ਤੇ ਉਹਨਾਂ ਨੇ ਉਹਨਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿਚ ਸੈਂਡ ਕੀਤਾ, ਉਥੇ ਵੀ ਪ੍ਰੋਫੈਸਰ ਬਣੇ। ਔਰ ਉਥੇ ਵੀ ਉਹਨਾਂ ਨੇ ਕਾਸ਼ੀ ਨਗਰੀ ਪ੍ਰਚਾਰਣੀ ਜਿਹੜੀ ਪਤ੍ਰਿਕਾ ਹੈ ਉਹ ਹੁੰਦਾ ਸੰਪਾਦਨ ਕੀਤਾ, ਹੁੰਦੇ ਚੇਅਰਮੈਨ ਵੀ ਬਣੇ। ਪਰ ਇਹ ਸਾਰੀ ਚੀਜ਼ਾਂ ਹੁੰਦੇ ਹੋਏ ਉਹਨਾਂ ਨੇ ਬਹੁਤ ਸਾਰੇ ਨਿਬੰਧ ਲਿਖੇ, ਕਵਿਤਾ ਲਿਖੀਆਂ, ਪਰ ਉਹਨਾਂ ਦੀ ਜਿਹੜੀ ਪ੍ਰਸਿੱਧੀ ਥੀ ਉਹ ਕਹਾਣੀਆਂ ਕਰਕੇ ਥਈ। ਇਹ ਕਹਾਣੀ ਜਿਹੜੀ ਏ ਬੜੀ ਮਸ਼ਹੂਰ ਥੀ ਉਹਨਾਂ ਦੀ, ਜਿਹੜੀ ਕਿ ਉਹਨਾਂ ਨੇ 1915 ਵਿਚ ਲਿਖਿਆ ਸੀ, ਉਸਨੇ ਕਹਾ ਥਾ। ਹਾਲਾਂਕਿ ਹੁੰਦੇ ਤੋਂ ਪਹਿਲੇ ਉਹਨਾਂ ਦੀ ਵਾਸਤਵ ਵਿਚ ਤ੍ਰੈ ਕਹਾਣੀਆਂ ਨੇ, ਹੁੰਦੇ ਤੋਂ ਪਹਿਲੇ ਸੁਖਮੈ ਜੀਵਨ ਔਰ ਇਕ ਬੁੱਧੂ ਦਾ ਕਾਂਟਾ। ਜੇ ਮੈਂ ਇਹਨਾਂ ਤ੍ਰਿਓਂ ਕਹਾਣੀਆਂ ਕੋ ਦੇਖਦਾ, ਇਹਨਾਂ ਤ੍ਰਿਓਂ ਕਹਾਣੀਆਂ ਦੇ ਵਿਚ ਪ੍ਰੇਮ ਪ੍ਰਸੰਗ ਜ਼ਰੂਰ ਏ, ਖਾਸੀਅਤ ਇਹ। ਔਰ ਇਹ ਜਿਹੜੀ ਉਸਨੇ ਕਹਾ ਥਾ, ਹਿੰਦੂ ਤੇ ਫਿਲਮ ਵੀ ਬਣੀ ਏ, ਬਿਮਲ ਰਾਏ ਨੇ ਫਿਲਮ ਬਣਾਈ ਏ, ਸੁਨੀਲ ਦੱਤ ਹੁੰਦੇ ਵਿਚ ਹੀਰੋ ਹਨ, ਨੰਦਾ ਹੀ। ਤੇ ਇਹ ਫਿਲਮ ਹੀ ਨਹੀਂ, ਇਹ ਸਟੋਰੀ ਜਿਹੜੀ ਏ ਇਹ ਹਿੰਦੀ ਜਗਤ ਦੇ ਵਿਚ ਬਹੁਤ ਟੋਪ ਤੇ, ਜਿਹੜੇ ਪ੍ਰਥਮ ਆਧੁਨਿਕ ਕਾਲ ਦੇ ਵਿਚ ਇਹ ਪ੍ਰਥਮ ਸਥਾਨ ਪ੍ਰਾਪਤ ਕਰਦੀ ਏ ਕਹਾਣੀਆਂ ਦੇ ਵਿਚ ਵੀ। ਇਹ ਸਟੋਰੀ ਜਿਹੜੀ ਏ, ਇਹ ਜਿਹੜੀ ਕਹਾਣੀ ਏ, ਇਹ ਅੰਮ੍ਰਿਤਸਰ ਤੋਂ ਏ। ਹੁਣ ਤੁਸੀਂ ਦੇਖੋ ਕਿ ਉਹ ਹਿਮਾਚਲ ਦਾ ਔਰ ਅੰਮ੍ਰਿਤਸਰ ਦੀ ਬੇਸ ਹੂੰ ਕਹਾਣੀ ਦਾ। ਔਰ ਇਹ ਮੰਨਿਆ ਜਾਂਦਾ ਕਿ ਵੀ ਉਹ ਜਿਹੜੀ ਕਹਾਣੀ ਏ ਇੱਕ ਤਰ੍ਹਾਂ ਦੀ, ਇਵੇਂ ਲੱਗਦੇ ਕਿ ਬੰਦਾ ਜਿਹੜਾ ਏ ਬਹੁਤ ਸਾਲਾਂ ਤੋਂ ਅੰਮ੍ਰਿਤਸਰ ਦੇ ਵਿਚ ਹੀ ਰਹਿੰਦਾ ਪਏ। ਔਰ ਉਥਾਂ ਦੀ ਜਿਹੜੀ ਬੋਲੀ ਏ, ਜਿਹੜੇ ਮਿਠਾਸ ਏ, ਜਿਵੇਂ ਟਾਂਗੇ ਵਾਲੇ ਬੋਲੇ ਨੇ ਹੈ, ਤੇ ਉਹ ਹਟਾਉਣ ਵਾਸਤੇ ਜੀਵਣਾ ਵਾਲੀ ਏ, ਮਤਲਬ ਉਹਨਾਂ ਕੋ ਜਿਹੜਾ ਕੋਈ ਗੱਲ ਹੀ ਨੀ ਕਹਿੰਦੇ, ਪਰ ਇਹ ਹੱਟੋ ਜੀ ਜੀ ਤੋਂ ਬਗੈਰ ਤੋਂ ਗੱਲ ਹੀ ਕਹਿੰਦੇ ਕਰਦੇ ਜਿਤਨੇ ਵੀ ਟਾਂਗੇ ਵਾਲੇ। ਤੇ ਉਥੋਂ ਤੋਂ ਇਹ ਸ਼ੁਰੂਆਤ ਥੀਂਦੀ ਏ, ਤੇ ਇਕ ਦੁਕਾਨ ਦੇ ਉੱਤੇ ਇਕ ਛੇਰ ਤੇ ਛੋਰ ਡੂਹੇ ਆਉਂਦੇ ਨੇ, ਛੋਰ ਨੇ ਗਿੰਨਾ ਹੁੰਦੇ ਡਹੀ ਤੇ ਛੇਰ ਨੇ ਗਿੰਨੇ ਹੁੰਦੇ ਪਾਪੜ। ਦੁਕਾਨਦਾਰ ਬਿਜ਼ੀ ਹੁੰਦੇ, ਇਤਨੇ ਵਿਚ ਉਹਨਾਂ ਨੇ ਆਪਸ ਚ ਗੱਲਬਾਤ ਸ਼ੁਰੂ ਕੀਤੀ ਵੀ ਸ਼ੁਰੂ ਤੋਂ ਇਥੋਂ ਵੀ ਤੂੰ ਕਿੱਥੋਂ ਤੋਂ ਹੈ, ਕਿੱਥਾਂ ਹੈ, ਕਿੱਥਾਂ ਰਹਿੰਦੀ ਏ, ਕਿਵੇਂ ਆਈ ਏ, ਤੁਹਾਡੇ ਮੈਂ ਮਾਮੇ ਦੇ ਘਰ ਆਈ ਆ ਮਗਰੇ ਦੀਆਂ। ਉਹਨੇ ਪੁੱਛਿਆ ਤੂੰ ਕਿੱਥੋਂ ਆਏ, ਤਾਂ ਮੈਂ ਵੀ ਮਾਮੇ ਦੇ ਘਰ ਆਇਆ, ਮੈਂ ਮਾਝੇ ਦਾ। ਮੇਰਾ ਆਖਣਾ ਮਤਲਬ ਏ, ਇਹ ਬਾਲੜੀ ਜਿਹੜੀ ਏ ਉਹ 8 ਸਾਲ ਦੀ ਏ, ਔਰ ਜਿਹੜਾ ਛੋਕਰਾ ਏ ਉਹ 12 ਸਾਲ ਦਾ। ਉਹ ਵਲ ਵਲ ਜਿਹੜਾ ਏ ਕਈ ਜਾੜੇ ਮਿਲਦੇ ਨੇ, ਤੇ ਉਹ ਜਿਹੜਾ ਛੋਕਰਾ ਹੁਕਮ ਪਸੰਦ ਆ ਗਏ, ਤੇ ਉਹ ਇੱਕ ਜਾੜੇ ਉਹ ਪੁੱਛਦੇ ਕਿ ਤੇਰੀ ਮੰਗਣੀ ਥੀ ਗੇ, ਤੇ ਛੇਰ ਸ਼ਰਮਾ ਕੇ ਆਦੀਏ ਦੱਤ ਜਿਹਨਾਂ ਦੀਏ ਬਈ ਇਹ ਤੈਂ ਕਿਉਂ ਪੁੱਛੀਏ। ਵਲ ਵਲ ਹਰ ਦੂਜੇ ਚੌਥੇ ਜਾੜੇ ਪੁੱਛੇ, ਉਹਨੇ ਆ ਕੇ ਥੀ ਗੇ, ਇਹ ਤੂੰ ਡੇਦਾ ਨੀ ਪਿਆ, ਮੇਰਾ ਜਿਹੜਾ ਸਾਲੂ ਯਾਨੀ ਕਿ ਜਿਹੜਾ ਮੇਰੇ ਸ਼ਾਲ ਹੈ ਦੁਪੱਟਾ ਏ ਹੁੰਦੇ ਉੱਤੇ। ਤੇ ਆਖਣਾ ਮਤਲਬ ਉਥੋਂ ਉਹ ਗੱਲ ਨੂੰ ਬਚਪਨ ਦਾ ਪਿਆਰ ਦੱਸਿਆ ਗਏ। ਔਰ ਲਹਿਣਾ ਸਿੰਘ ਵਾਲ ਜਿਹੜਾ ਏ ਸੇਨਾ ਦੇ ਵਿਚ ਚਲਾ ਜਾਂਦੇ ਜਰਮਨ ਦੇ ਵਿਚ। ਇਹ ਕਹਾਣੀ 1915 ਦੀ ਏ, ਔਰ ਪ੍ਰਥਮ ਵਿਸ਼ਵ ਯੁੱਧ ਜਿਹੜਾ 1914 ਵਿਚ ਆਈ, ਤੇ ਉਹ ਲੜਾਈ ਚਲਦੀ ਪਿਆ ਏ, ਤੇ ਅੰਗਰੇਜ਼ਾਂ ਦੇ ਪਾਸੋਂ ਜਰਮਨ ਦੇ ਵਿਚ ਲਹਿਣਾ ਸਿੰਘ ਉਥੇ ਲੜਾਈ ਕਰਨ ਦਿੰਦੇ। ਉਹ ਜਮਾਦਾਰ ਹੁੰਦੇ, ਜਮਾਦਾਰ ਇੱਕ ਡੈਜੀਨੇਸ਼ਨ ਏ, ਹੁੰਦੇ ਉੱਤੇ ਸੂਬੇਦਾਰ ਹੁੰਦੇ। ਸੂਬੇਦਾਰ ਜਿਹੜਾ ਹੈ ਹਜ਼ਾਰਾ ਸਿੰਘ, ਉਹ ਜਿਵੇਂ ਘਰੋਂ ਚਲਦੇ ਤਾਂ ਸੂਬੇਦਾਰ ਹੁਕੂ ਆਦੇ ਕਿ ਵੀ ਸੂਬੇਦਾਰ ਨੀ ਕੋ ਮੇਲਾ, ਤੇ ਸੂਬੇਦਾਰ ਨੀ ਆਦੀ ਮੈਂ ਤੇ ਕੋ ਜਾਣਦੀ ਆ, ਹੁਣ ਪਛਾਣ ਗਿਦਾ, ਤੇ ਉਹ ਯਾਦ ਲੈਂਦੀ ਏ ਤੇਰੀ ਕੁਰਮਾਈ ਥੀ ਗਏ। ਉਹ ਬਿਚਾਰਾ ਹੇਕਦਮ ਕਾ ਬੱਕਾ ਥੀ ਵੇਂਦੇ, ਤੇ ਹੱਕਾ ਬੱਕਾ ਥੀ ਕੇ ਵਾਲ ਜਿਹੜਾ ਏ ਉਹ ਇੱਕ ਤਰ੍ਹਾਂ ਦੀ ਉਹਨੇ ਹਿੱਕ ਹੁੰਦੇ ਕੋਲੋਂ ਆਪਣੇ ਪਿਆਰ ਦੇ ਵਿਚ ਆਖਿਆ ਕਿ ਬਈ ਤੂੰ ਜਿਹੜਾ ਹੈ ਮੇਰੇ ਬਾਲ ਦਾ ਜਿਹੜਾ ਉਹ ਬੋਧਾ ਸਿੰਘ ਹੁੰਦਾ, ਤੇ ਇਹ ਹਜ਼ਾਰਾ ਸਿੰਘ ਜਿਹੜਾ ਕਿ ਹੁੰਦਾ ਘਰ ਵਾਲਾ ਹਿੰਦਾ ਧਿਆਨ ਰੱਖੀ। ਕੁੱਲ ਮਿਲਾ ਕੇ ਇਹ ਕਹਾਣੀ ਚਲਦੇ ਚਲਦੇ ਚਲਦੇ ਜਿਵੇਂ ਲੜਾਈ ਥੀਂਦੀ ਏ, ਔਰ ਲੜਾਈ ਦੇ ਵਿਚ ਜਿਹੜਾ ਲਹਿਣਾ ਸਿੰਘ ਹੁੰਦੇ ਨੂੰ ਇੱਕ ਤਰ੍ਹਾਂ ਦੀ ਉਹਨਾਂ ਡੂਹੇ ਦੀ ਆਪਣੀ ਜਾਨ ਤੇ ਖੇਲ ਕੇ ਉਹਨਾਂ ਡੂਹੇ ਦੀ ਜਾਨ ਬਚਾਈ। ਤੇ ਲਹਿਣਾ ਸਿੰਘ ਨੇ ਸੂਬੇਦਾਰ ਕੋ ਆਖਿਆ ਕਿ ਸੂਬੇਦਾਰਨੀ ਕੋ ਆਖੀ ਜਿਹੜਾ ਕੰਮ ਹੁਣੇ ਆਖਿਆ ਈ, ਮਤਲਬ ਉਸਨੇ ਕਹਾ ਥਾ, ਉਹ ਮੈਂ ਪੂਰਾ ਕਰ ਦਿੱਤੇ। ਯਾਨੀ ਹੁਣੇ ਆਪਣੀ ਜਾਨ ਤੇ ਨਿਛਾਵਰ ਥੀ ਕੇ ਜਿਹੜਾ ਬਚਪਨ ਦਾ ਪਿਆਰ ਆਈ, ਹੁਣ ਬਚਪਨ ਦੇ ਪਿਆਰ ਕੋ ਨਿਭਾਏ। ਇਹ ਕਹਾਣੀ ਔਰ ਇਹ ਕਹਾਣੀ ਔਰ ਹਿੰਦੀ ਕਥਾ ਜਿਹੜੀ ਏ ਪ੍ਰਸੰਗ, ਔਰ ਜਿਵੇਂ ਲਹਿਣਾ ਸਿੰਘ ਕਹਾਣੀ ਕੋ ਪੜਨਾ ਚਾਹੀਦੇ, ਸਿਰਫ ਦੱਸਣ ਨਾਲ ਸਾਰੀ ਗੱਲ ਤੁਹਾਡੇ ਪਿਕਚਰ ਚ ਕਹਿਣਾ ਸੀ। ਹਿੰਦੇ 5 ਪਾਰਟ ਏ, ਪੰਜਵੇਂ ਪਾਰਟ ਚ
ਉਹ ਬੈਕਗ੍ਰਾਉਂਡ ਏ, ਖਾਬਾ ਖਿਆਲਾਂ ਚ ਵੇਂਦੇ ਕਿਵੇਂ ਕਿਵੇਂ ਕਿਆ ਕਿਆ ਥੀਆ, ਬਹੁਤ ਵਧੀਆ ਕਹਾਣੀ ਇਵੇਂ ਦੂਜੀ ਕਹਾਣੀਆਂ ਵੀ ਜਿਹੜੀਆਂ ਪ੍ਰਸਿੱਧ ਨੇ।

0: ਬੁੱਧੂ ਦਾ ਕਾਂਟਾ ਕੋਈ ਪ੍ਰੇਮ ਪ੍ਰਸੰਗ ਏ ਡਾਕੂਮੈਂਟਰੀ ਉਹਦੇ ਉੱਤੇ ਬਣੀ ਹੋਈ ਹੈ। ਮੇਰੇ ਆਖਣ ਦਾ ਮਤਲਬ ਇਹ ਕਿ ਜਿਹੜੇ ਚੰਦਰਧਰ ਸ਼ਰਮਾ ਜੀ ਹਨ ਜਿਨ੍ਹਾਂ ਕੋਲ ਚੰਦਰਧਰ ਸ਼ਰਮਾ ਗੁਲੇ ਆਦਿ ਇਹਨਾਂ ਦੀ ਸ਼ੈਲੀ ਜਿਹੜੀ ਆਈ ਲਿਖਣ ਦੀ ਉਹ ਆਮ ਆਈ ਔਰ ਉਹਦੇ ਵਿਚ ਉਦਾਹਰਣ ਵੀ ਦਿੰਦੇ ਹਨ ਮੁਹਾਵਰੇ ਬੋਲਣ ਔਰ ਇੱਕ ਤਰ੍ਹਾਂ ਦਾ ਜਿਹੜਾ ਹੁਣ ਵੇਲੇ ਦਾ ਸਮਾਜ ਜਿਹੜਾ ਏ ਉਹ ਪ੍ਰੇਮ ਪਿਆਰ ਗੱਲਾਂ ਜਿਹੜੀਆਂ ਉਹ ਦਬਾ ਦਿੰਦੇ ਹਨ ਛਿਪਦੇ ਹਨ ਪਰ ਇਨਾਨੇ ਜਿਹੜਾ ਏ ਇਤਨੀਓ ਕਹਾਣੀਆਂ ਦੇ ਵਿਚ ਪ੍ਰੇਮ ਪ੍ਰਸੰਗ ਆਉਂਦੇ ਔਰ ਉਹ ਪ੍ਰੇਮ ਪ੍ਰਸੰਗ ਕੋ ਇਤਨੇ ਢੰਗ ਨਾਲ ਇਤਨੇ ਤਰੀਕੇ ਨਾਲ ਲੋਕਾਂ ਕੋ ਬਹੁਤ ਪਸੰਦ ਦੱਸੇ ਉਹਨਾਂ ਨੇ ਤੇ ਇੱਕ ਤਰ੍ਹਾਂ ਦਾ ਹੀ ਕਹਾਣੀ ਨੇ ਉਹਨਾਂ ਕੋ ਵਿਸ਼ਵ ਵਿਖਿਆਤ ਬਣਾ ਦਿੱਤਾ। ਚੰਦਰਧਰ ਸ਼ਰਮਾ ਗੁਲੇਰੀ ਇਨਾਂ ਦੀ ਜਿਹੜੀ ਕਹਾਣੀਆਂ ਹਨ ਉਹ MA ਵਿਚ ਵੀ ਪੜ੍ਹਾਈ ਜਾਂਦੀਆਂ ਔਰ +2 ਦੇ ਵਿਚ CBSE ਵਿਚ ਵੀ ਹਨ ਯਾਨੀ ਕਹਾਣੀ ਦੇ ਵਿਚ ਜਿਤਨੇ ਵੀ ਪਾਤਰ ਜਿਤਨੀ ਵੀ ਚੀਜ਼ਾਂ ਹਨ ਉਹ ਸਾਰੀ ਹਿੰਦੀ ਵਿਚ ਹਨ ਪਰ ਇਹ ਉਹਨਾਂ ਦੀ ਕੁਸ਼ਲਤਾ ਆਈ ਕਿ ਅੱਜ ਵੀ ਉਹ ਕਹਾਣੀ ਯਾਨੀ ਕਿ ਜਿਹੜੀ 1915 ਦੇ ਵਿਚ ਲਿਖੀ ਆਈ ਔਰ ਉਹਨਾਂ ਦਾ ਦੇਹ ਅਵਸਾਨ ਯਾਨੀ ਸਵਰਗ ਵਾਸਤੇ ਆਈ ਉਹ 12 ਸਤੰਬਰ 1922 ਕੁਥੇ ਆਈ ਅੱਜ ਕਿਆ ਆਉਂਦਾ ਪਈ 2022 ਯਾਨੀ ਜਿਹੜੇ ਬੰਦੇ ਕੋ ਗਏ ਅੱਜ ਲਗਭਗ 100 ਸਾਲ ਥੀ ਗਏ 100 ਸਾਲ ਬਾਅਦ ਵੀ ਜੇ ਹੁੰਦੀ ਕਹਾਣੀ ਜੇ ਉਹ ਕਹਾਣੀ ਅੱਜ ਵੀ ਸਭ ਤੋਂ ਟੋਪ ਕਹਾਣੀਆਂ ਦੇ ਵਿਚ ਆਉਂਦੀ ਹੈ ਉਹ ਇੱਕ ਇਹ ਕਹਾਣੀ ਏ ਸਭ ਤੋਂ ਪਹਿਲੇ ਸਾਰੀ ਕਹਾਣੀਆਂ ਦੇ ਸਭ ਤੋਂ ਟੋਪ ਤੇ ਕਹਾਣੀ ਕਿ ਵੀ ਇਹ ਜਿਹੜੀ ਕਹਾਣੀ ਏ ਅਮਰ ਥੀ ਜੀ ਮੀਲ ਦਾ ਪੱਥਰ ਏ ਔਰ ਇਹ ਕਹਾਣੀ ਨੇ ਚੰਦਰਧਰ ਸ਼ਰਮਾ ਜੀ ਕੋ ਫੇਮਸ ਕਰ ਦਿੱਤਾ। ਮੈਂ ਅਕੇਲਾ ਅਸਾਂ ਕਹਾਣੀਆਂ ਕੋ ਪੜ੍ਹਦੇ ਰਹੂ ਹਿੰਦੂ ਤੋਂ ਪ੍ਰੇਰਣਾ ਹਿੰਸੂ ਤੇ ਅੱਗੋਂ ਰਚਨਾ ਤੇ ਕਹਾਣੀਆਂ ਲਿਖਣ ਦਾ ਸਾਨੂੰ ਅਭਿਆਸ ਹੋਣਾ ਚਾਹੀਦਾ।
1: ਕਲਮ ਦੇ ਧਨੀ ਪੰਡਿਤ ਚੰਦਰਧਰ ਸ਼ਰਮਾ ਗੁਲੇਰੀ। ਹੁਣੇ ਤੁਸਾਂ ਪ੍ਰੋਫੈਸਰ ਯੋਗਿੰਦਰ ਮਦਾਨ ਦੀ ਇਹ ਵਾਰਤਾ ਸੁਣਦੇ ਪਏ ਹਈ ਤੇ ਹੁਣ ਪੇਸ਼ੇ ਸੁਫੀਆਨਾ ਕਲਾਮ ਗਿੰਨੋ ਸੁਣੋ ਇਮਤਿਆਜ਼ ਅਲੀ ਤੇ ਰਿਆਜ਼ ਅਲੀ ਕੋ।

ਐਫ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੇ ਹਿੰਦੀ ਪੰਜਾਬੀ ਸੇਵਾ। ਪੇਸ਼ ਹੈ ਪ੍ਰੋਗਰਾਮ ਦੇਸ਼ ਪੰਜਾਬ।

ਜੀ ਸਾਮਿਨ ਕੀ ਹਾਲ ਚਾਲ ਨੇ ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣਦੇ ਹੋਵੋਗੇ ਤੇ ਇਹ ਖੁਸ਼ੀਆਂ ਤੇ ਖੇੜੇ ਇੱਦਾਂ ਹੀ ਮਾਣਦੇ ਰਹੋ ਸਾਡੀ ਹਮੇਸ਼ਾ ਤੁਹਾਡੇ ਲਈ ਇਹ ਦੁਆ ਹੈ।

ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਭ ਤੋਂ ਪਹਿਲਾਂ ਹੋਏਗੀ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਤੁਹਾਡਾ ਪਸੰਦੀਦਾ ਸਿਲਸਿਲਾ ਦੋ ਆਰ ਦੀਆਂ ਦੋ ਪਾਰ ਦੀਆਂ।

ਇਸ ਤੋਂ ਇਲਾਵਾ ਸਮੇਂ ਤੁਸੀਂ ਲੋਕ ਰੰਗ ਸਿਲਸਿਲੇ ਦੇ ਤਹਿਤ ਬਖਸ਼ੀ ਰਸੂਲਪੁਰੀ ਦੀ ਆਵਾਜ਼ ਦੇ ਵਿੱਚ ਲੋਕ ਗਾਥਾਵਾਂ ਸੁਣੋਗੇ।

ਸਾਹਮਣੇ ਅੱਜ 26 ਜੁਲਾਈ ਦਾ ਦਿਨ ਹੈ। ਇਤਿਹਾਸ ਦੇ ਪੰਨਿਆਂ ਤੇ ਕੁਝ ਤਾਰੀਖਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਕਿਸੇ ਵੀ ਕੌਮ ਦੇ ਕਿਸੇ ਵੀ ਮੁਲਕ ਦੇ ਲੋਕਾਂ ਦੇ ਮਨ ਚ ਸਦਾ ਲਈ ਉੱਕਰ ਜਾਂਦੀਆਂ ਨੇ। ਉਹ ਤਾਰੀਖਾਂ ਆਉਣ ਵਾਲੀਆਂ ਨਸਲਾਂ ਦੇ ਖੂਨ ਚ ਨਵਾਂ ਜੋਸ਼ ਤੇ ਨਵੀਂ ਰਵਾਨੀ ਭਰਦੀਆਂ ਨੇ। 26 ਜੁਲਾਈ ਦਾ ਦਿਨ ਭਾਰਤ ਦੇ ਇਤਿਹਾਸ ਚ ਇੱਕ ਉਦਾਂ ਦਾ ਸੁਨਹਿਰੀ ਅਧਿਆਇ ਹੈ ਜਿਸ ਨੂੰ ਪੂਰਾ ਦੇਸ਼ ਬੜੇ ਫਖਰ ਤੇ ਮਾਣ ਨਾਲ ਕਾਰਗਿਲ ਵਿਜੈ ਦਿਵਸ ਤੇ ਰਾਤ ਚ ਮਨਾਉਂਦਾ ਹੈ।

ਨਾਥ ਭੂਮੀ ਨੂੰ ਦੁਸ਼ਮਣ ਦੇ ਨਾਪਾਕ ਇਰਾਦਿਆਂ ਤੋਂ ਮੁਕਤ ਕਰਾਉਣ ਲਈ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਦਾ ਆਰੰਭ ਕੀਤਾ। ਜੰਗ ਦੁਨੀਆ ਦੇ ਸਭ ਤੋਂ ਉੱਚੇ ਤੇ ਔਖੇ ਜੰਗੀ ਮੈਦਾਨਾਂ ਵਿੱਚੋਂ ਇੱਕ ਉੱਤੇ ਲੜਿਆ ਗਿਆ। ਭਾਰਤੀ ਫੌਜੀਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੁਸ਼ਮਣ ਦੀਆਂ ਗੋਲੀਆਂ ਦੀ ਵਾਛੜ ਦੇ ਵਿੱਚ ਸਿੱਧੀਆਂ ਪਹਾੜੀਆਂ ਤੋਂ ਚੜ੍ਹਾਈ ਕੀਤੀ। ਉਸ ਵੇਲੇ ਕੈਪਟਨ ਵਿਕਰਮ ਬਤਰਾ ਦਾ ਇਨਾਰਾ ਕਿਵੇਂ ਦਿਲ ਮਾਂਗੇ ਮੋਰ ਅੱਜ ਵੀ ਹਰ ਭਾਰਤੀ ਦੇ ਰੋਂਗਟੇ ਖੜੇ ਕਰ ਦਿੰਦਾ ਹੈ। ਲੈਫਟੀਨੈਂਟ ਮਨੋਜ ਕੁਮਾਰ ਪਾਂਡੇ, ਬ੍ਰਿਗੇਡੀਅਰ ਰਵਿੰਦਰ ਸਿੰਘ ਯਾਦਵ, ਰਾਈਫਲਮੈਨ ਸੰਜੇ ਕੁਮਾਰ ਵਰਗੇ ਅਣਗਿਣਤ ਸੂਰਬੀਰਾਂ ਨੇ ਆਪਣੀ ਬਹਾਦਰੀ ਨਾਲ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ। ਜੰਗ ਕੇਵਲ ਹਥਿਆਰਾਂ ਨਾਲ ਲਈ, ਸਗੋਂ ਜਨੂੰਨ, ਦੇਸ਼ ਭਗਤੀ, ਹੌਸਲੇ ਦੀ ਅੱਗ ਨਾਲ

ਕੀਤੀ ਗਈ ਸੀ ਜਿਸ ਵਿੱਚ ਸਾਡੇ ਜਵਾਨਾਂ ਨੇ ਆਪਣੇ ਗਰਮ ਜੋਸ਼ੀਲੇ ਖੂਨ ਨਾਲ ਕਾਰਗਿਲ ਦੀ ਸਫੇਦ ਚਿੱਟੇ ਬਰਫ਼ ਨੂੰ ਖਰਾਬ ਕਰ ਦਿੱਤਾ ਸੀ।

ਬਹੁਤ ਸਾਰੇ ਮਿਲ ਕੇ ਕਾਰਗਿਲ ਦੇ ਅਮਰ ਸ਼ਹੀਦਾਂ ਅੱਗੇ ਸਿਰ ਝੁਕਾਈਏ ਤੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰੀਏ।

ਸਾਹਮਣੇ ਸੀ ਅੱਜ ਦੀ ਗੱਲ। ਅੱਜ ਦੀ ਗੱਲ ਦੇ ਵਿੱਚ ਅਸੀਂ ਕਾਰਗਿਲ ਵਿਜੈ ਦਿਵਸ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਮੁਲਕ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਸਾਹਮਣੇ ਹੁਣ ਅਗਲਾ ਸਿਲਸਿਲਾ ਵੀ ਤੁਹਾਡੇ ਲਈ ਤਿਆਰ ਪਰ ਤਿਆਰ ਹੈ। ਤੁਹਾਨੂੰ ਪਤਾ ਕਿ ਐਤਵਾਰ ਦਾ ਦਿਨ ਹੈ ਤੇ ਐਤਵਾਰ ਦੇ ਦਿਨ ਅਸੀਂ ਸਿਲਸਿਲਾ ਲੈ ਕੇ ਆਉਂਦੇ ਹਾਂ ਦੋ ਆਰ ਦੀਆਂ ਦੋ ਪਾਰ ਦੀਆਂ।

ਦੱਸੋ ਪੰਜਾਬ ਦੇ ਬਾਬਾ ਖੇਤਰ ਦਾ ਤੁਰਾ ਜਲੰਧਰ ਜਲੰਧਰ ਦੀ ਗੱਲ ਕਰੀਏ ਤਾਂ ਇਹ ਮਹਿਜ਼ ਇੱਕ ਸ਼ਹਿਰ ਨਹੀਂ ਸਗੋਂ ਪੰਜਾਬੀ ਸਭਿਆਚਾਰ ਸਕਾਫਤ ਪ੍ਰਾਚੀਨ ਇਤਿਹਾਸ ਤੇ ਪੱਤਰਕਾਰੀ ਦਾ ਇੱਕ ਮਹਾਨ ਕੇਂਦਰ ਹੈ। ਸਤਲੁਜ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਵਸਿਆ ਇਹ ਸ਼ਹਿਰ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਸ਼ਹਿਰ ਨੇ ਵਕਤ ਦੇ ਨਾਲ ਨਾਲ ਕਈ ਉਤਾਰ ਚੜਾਅ ਵੇਖੇ ਨੇ ਤੇ ਅੱਜ ਇਹ ਸ਼ਹਿਰ ਇਕ ਆਧੁਨਿਕ ਮਹਾਨਗਰ ਦੇ ਤੌਰ ਤੇ ਵਿਕਸਿਤ ਹੋ ਚੁੱਕਾ ਹੈ। ਜਲੰਧਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਸ਼ਹਿਰ ਦਾ ਇਤਿਹਾਸ ਇਤਿਹਾਸਕ ਕਾਲ ਤੱਕ ਜਾਂਦਾ ਹੈ। ਪਰਮ ਪੁਰਾਣ ਤੇ ਹੋਰ ਪ੍ਰਾਚੀਨ ਗ੍ਰੰਥਾਂ ਮੁਤਾਬਕ ਇਸ ਸ਼ਹਿਰ ਦਾ ਨਾਂ ਰਾਜੇ ਜਲੰਧਰ ਦੇ ਨਾਂ ਤੇ ਪਿਆ ਮੰਨਿਆ ਜਾਂਦਾ ਹੈ। ਦੂਜੇ ਪਾਸੇ ਕੁਝ ਇਤਿਹਾਸਕਾਰ ਤੇ ਭਾਸ਼ਾ ਵਿਗਿਆਨੀ ਇਸ ਗੱਲ ਨੂੰ ਮੰਨਦੇ ਨੇ ਕਿ ਇਹ ਸ਼ਬਦ ਜਲ ਤੇ ਤਰ ਯਾਨੀ ਪਾਣੀ ਨੂੰ ਧਾਰਨ ਕਰਨ ਵਾਲਾ ਤੋਂ ਬਣਿਆ ਹੈ, ਕਿਉਂਕਿ ਇਹ ਦੋ ਦਰਿਆਵਾਂ ਦੇ ਵਿਚਕਾਰ

0: ਵਾਲਾ ਉਪਜਾਊ ਖੇਤਰ ਹੈ। ਕਹਿੰਦੇ ਨੇ ਮਹਾਭਾਰਤ ਕਾਲ ਵਿੱਚ ਇਸ ਖੇਤਰ ਨੂੰ ਪ੍ਰਗਤ ਵਜੋਂ ਵੀ ਜਾਣਿਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਜਦੋਂ 1947 ਵਿੱਚ ਪੰਜਾਬ ਦੀ ਵੰਡ ਹੋਈ ਤਾਂ ਕੁਝ ਅਰਸੇ ਲਈ ਜਲੰਧਰ ਨੇ ਭਾਰਤੀ ਪੰਜਾਬ ਦੀ ਪ੍ਰਬੰਧਕੀ ਰਾਜਧਾਨੀ ਦੀ ਭੂਮਿਕਾ ਵੀ ਨਿਭਾਈ। ਜਲੰਧਰ ਨੂੰ ਪੰਜਾਬੀ ਪੱਤਰਕਾਰੀ ਤੇ ਪ੍ਰਿੰਟ ਮੀਡੀਆ ਦੀ ਰਾਜਧਾਨੀ ਕਿਹਾ ਜਾਏ ਤਾਂ ਕੋਈ ਵੱਡੀ ਗੱਲ ਨਹੀਂ। ਪੰਜਾਬ ਦੇ ਲਗਭਗ ਸਾਰੇ ਪ੍ਰਮੁੱਖ ਅਖ਼ਬਾਰਾਂ ਤਰਸਾਲਿਆਂ ਦਾ ਜਨਮ ਤੇ ਵਿਕਾਸ ਇਸੇ ਸ਼ਹਿਰ ਚ ਹੋਇਆ। ਕਲਾਕਾਰੀ ਦੇ ਪੱਖ ਤੋਂ ਗੱਲ ਕਰੀਏ ਤਾਂ ਬਹੁਤ ਵੱਡੇ ਕਲਾਕਾਰ, ਫਿਲਮ ਕਲਾਕਾਰ, ਗਾਇਕ ਇਸ ਸ਼ਹਿਰ ਤੋਂ ਜਾਣੇ ਜਾਂਦੇ ਨੇ। ਚਾਹੇ ਕੇਐਲ ਸਹਿਗਲ ਦੀ ਗੱਲ ਕਰ ਲਈਏ, ਯਸ਼ ਚੋਪੜਾ ਦੀ ਗੱਲ ਕਰ ਲਈਏ, ਹੋਰ ਕਈ ਜਿਵੇਂ ਫਿਲਮਾਂ ਦੇ ਵਿੱਚ ਚਰਿੱਤਰ ਭੂਮਿਕਾ ਕਰਨ ਵਾਲੇ ਇਫਤਖਾਰ ਹੋਣਾ ਦੀ ਗੱਲ ਕਰ ਲਈਏ ਤਾਂ ਸਾਰੇ ਇਸੇ ਸ਼ਹਿਰ ਦੇ ਸਨ। ਸਾਹਿਤ ਪੱਖੋਂ ਵੀ ਜਲੰਧਰ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਬਹੁਤ ਸਾਰੇ ਪ੍ਰਸਿੱਧ ਲੇਖਕਾਂ, ਕਵੀਆਂ, ਬੁੱਧੀਜੀਵੀਆਂ ਨੇ ਇਸ ਸ਼ਹਿਰ ਨੂੰ ਆਪਣੀ ਕਰਮ ਭੂਮੀ ਬਣਾਇਆ। ਦੂਰਦਰਸ਼ਨ ਕੇਂਦਰ ਤੇ ਆਕਾਸ਼ਵਾਣੀ ਜਲੰਧਰ ਨੇ ਵੀ ਪੰਜਾਬੀ ਸਭਿਆਚਾਰ, ਨਾਟਕ ਤੇ ਸੰਗੀਤ ਨੂੰ ਘਰ ਘਰ ਪਹੁੰਚਾਉਣ ਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ। ਸਾਹਿਤ ਤੇ ਇਤਿਹਾਸਕ ਅਹਿਮੀਅਤ ਦੇ ਨਾਲ ਨਾਲ ਜਲੰਧਰ ਪੂਰੀ ਦੁਨੀਆਂ ਚ ਆਪਣੀ ਖੇਡ ਸਨਅਤ ਯਾਨੀ ਸਪੋਰਟਸ ਇੰਡਸਟਰੀ ਲਈ ਵੀ ਮਸ਼ਹੂਰ ਏ। ਇੱਥੋਂ ਦੇ ਬਣੇ ਖੇਡਾਂ ਦੇ ਸਾਮਾਨ, ਖਾਸ ਕਰਕੇ ਫੁੱਟਬਾਲ, ਕ੍ਰਿਕਟ ਬੈਟ ਤੇ ਹਾਕੀਆਂ ਦੀ ਵਰਤੋਂ ਅੰਤਰਰਾਸ਼ਟਰੀ ਪੱਧਰ ਤੇ ਓਲੰਪਿਕ ਖੇਡਾਂ ਚ ਕੀਤੀ ਜਾਂਦੀ ਏ। ਇਸ ਤੋਂ ਇਲਾਵਾ ਜਲੰਧਰ ਚਮੜੇ ਦੇ ਉਤਪਾਦਾਂ, ਹੈਂਡ ਟੂਲਸ ਤੇ ਸਰਜੀਕਲ ਉਪਕਰਨਾਂ ਦੇ ਨਿਰਮਾਣ ਵਜੋਂ ਵੀ ਜਾਣਿਆ ਜਾਂਦਾ ਏ, ਜਿਸ ਨੂੰ ਪੰਜਾਬ ਦਾ ਇੱਕ ਪ੍ਰਮੁੱਖ ਉਦਯੋਗਿਕ ਸ਼ਹਿਰ ਬਣਾਉਂਦੇ ਨੇ। ਥੋੜੇ ਸ਼ਬਦਾਂ ਚ ਗੱਲ ਕਰਨੀ ਹੋਏ ਸਮੇਂ ਤਾਂ ਜਲੰਧਰ ਇੱਕ ਏਦਾਂ ਦਾ ਸ਼ਹਿਰ ਏ ਜਿਸ ਨੇ ਆਪਣੇ ਅਤੀਤ ਨੂੰ ਸਾਂਭਦਿਆਂ ਆਧੁਨਿਕਤਾ ਤੇ ਵਿਕਾਸ ਨੂੰ ਗਾਲ ਨਾ ਲਾਇਆ। ਇਸ ਦੀ ਮਿੱਟੀ ਵਿਚੋਂ ਪੰਜਾਬੀ ਅਦਬ ਦੀ ਮਹਿਕ, ਮਿਹਨਤੀ ਲੋਕਾਂ ਦੇ ਉਦਮ ਦੀ ਝਲਕ ਤੇ ਪੁਰਾਤਨ ਇਤਿਹਾਸ ਦੀ ਗੂੰਜ ਇੱਕੋ ਸਮੇਂ ਸੁਣਾਈ ਦਿੰਦੀ ਏ। ਬਾਬੇ ਦਾ ਇਹ ਦਿਲ ਅੱਜ ਵੀ ਪੰਜਾਬ ਦੇ ਵਿਕਾਸ ਤੇ ਸਭਿਆਚਾਰਕ ਪਸਾਰੇ ਵਿਚ ਇੱਕ ਤਰਕਦੀ ਮੂੰਹ ਵਾਂਗ ਆਪਣਾ ਯੋਗਦਾਨ ਪਾ ਰਿਹਾ ਏ।
1: ਚੰਡੀਗੜ੍ਹ ਕੀ ਕਰਦੇ ਹੋ?

ਪਰਸੋਂ ਪੰਜਾਬ ਦੀ ਧਰਤੀ ਅਨੇਕਾਂ ਇਤਿਹਾਸਕ ਸੱਭਿਆਚਾਰਕ ਰੂਹਾਨੀ ਰੰਗਾਂ ਨਾਲ ਭਰੀ ਪਈ ਹੈ। ਉਸੇ ਧਰਤੀ ਦਾ ਇੱਕ ਬੇਹੱਦ ਅਹਿਮ ਸ਼ਹਿਰ ਹੈ ਕਸੂਰ, ਜੋ ਅੱਜ ਕੱਲ੍ਹ ਲਹਿੰਦੇ ਪੰਜਾਬ ਦਾ ਹਿੱਸਾ ਹੈ। ਲਾਹੌਰ ਤੋਂ ਮਹਿਜ਼ ਥੋੜੇ ਕਿਲੋਮੀਟਰ ਦੀ ਦੂਰੀ ਤੇ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨੇੜੇ ਵਸਿਆ ਇਹ ਸ਼ਹਿਰ ਆਪਣੇ ਅੰਦਰ ਸਦੀਆਂ ਦਾ ਇਤਿਹਾਸ, ਸੂਫੀਆਨਾ ਰੰਗ ਤੇ ਅਮੀਰ ਸਾਹਿਤਕ ਵਿਰਸਾ ਸੁਣਾ ਕੇ ਬੈਠਾ ਏ। ਇਤਿਹਾਸਕ ਹਵਾਲਿਆਂ ਤੇ ਲੋਕ ਕਥਾਵਾਂ ਅਨੁਸਾਰ ਕਸੂਰ ਸ਼ਹਿਰ ਦੀ ਨੀਂਹ ਭਗਵਾਨ ਸ਼੍ਰੀ ਰਾਮ ਦੇ ਪੁੱਤਰ ਕੁਸ਼ ਨੇ ਰੱਖੀ ਸੀ, ਜਿਵੇਂ ਲਾਹੌਰ ਦੀ ਨੀਂਹ ਉਨ੍ਹਾਂ ਦੇ ਦੂਜੇ ਪੁੱਤਰ ਲਵ ਨੇ ਰੱਖੀ ਮੰਨੀ ਜਾਂਦੀ ਏ। ਪੁਰਾਤਨ ਸਮੇਂ ਚ ਇਸ ਨੂੰ ਕੁਸ਼ਾਵਤੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਇਹ ਸ਼ਹਿਰ ਪੁਰਾਤਨ ਕਾਲ ਤੋਂ ਹੀ ਆਪਣੇ ਇਤਿਹਾਸਕ ਹੋਣ ਦਾ ਅਹਿਸਾਸ ਕਰਾਉਂਦਾ ਏ। ਵਕਤ ਦੇ ਨਾਲ ਨਾਲ ਬਦਲ ਕੇ ਇਹਦਾ ਨਾਂ ਕਸੂਰ ਪੈ ਗਿਆ। ਅਰਬੀ ਭਾਸ਼ਾ ਚ ਕਸਰ ਦਾ ਅਰਥ ਏ ਕਲਾ ਜਾਂ ਮਹਿਲ, ਤੇ ਕਸੂਰ ਇਸਦਾ ਬਹੁਵਚਨ ਏ। ਇਤਿਹਾਸ ਗਵਾਹ ਏ ਕਿ ਇਸ ਸ਼ਹਿਰ ਚ ਕਈ ਛੋਟੇ ਵੱਡੇ ਕਿਲੇ ਮੌਜੂਦ ਨੇ, ਮੌਜੂਦ ਸਨ, ਜਿਸ ਕਰਕੇ ਇਸਦਾ ਇਹ ਨਾਮ ਪਿਆ। ਅੱਜਕੱਲ੍ਹ ਇਤਿਹਾਸ ਚ ਕਸੂਰ ਅਫਗਾਨ ਪਠਾਣਾ ਦਾ ਇਕ ਵੱਡਾ ਘਰ ਰਿਹਾ ਏ। ਖਾਸ ਕਰਕੇ ਖੇਸ਼ਕੀ ਕਬੀਲੇ ਦੇ ਪਠਾਣਾ ਨੇ ਇੱਥੇ ਲੰਮਾ ਸਮਾਂ ਰਾਜ ਕੀਤਾ ਤੇ ਇਸ ਸ਼ਹਿਰ ਨੂੰ ਆਪਣੀ ਤਾਕਤ ਦਾ ਕੇਂਦਰ ਬਣਾਇਆ। ਸਾਹਿਤਕ ਤੇ ਰੂਹਾਨੀ ਪੱਖੋਂ ਕਸੂਰ ਦੀ ਅਹਿਮੀਅਤ ਵੀ ਕੋਈ ਘੱਟ ਨਹੀਂ। ਜਦ ਵੀ ਕਸੂਰ ਦਾ ਜ਼ਿਕਰ ਹੁੰਦਾ ਏ ਤਾਂ ਸਭ ਤੋਂ ਪਹਿਲਾਂ ਸਾਈਂ ਬੁੱਲੇ ਸ਼ਾਹ ਦਾ ਨਾਂ ਜ਼ਿਹਨ ਚ ਆਉਂਦਾ ਏ। ਕਸੂਰ ਨੂੰ

ਬਾਦਸ਼ਾਹ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਬਾਬਾ ਬੁੱਲੇ ਸ਼ਾਹ ਨੇ ਆਪਣੀ ਜ਼ਿੰਦਗੀ ਦਾ ਵੱਡਾ ਸਮਾਂ ਇਸੇ ਸ਼ਹਿਰ ਦੀਆਂ ਗਲੀਆਂ ਚ ਗੁਜ਼ਾਰਿਆ। ਰੱਬੀ ਇਸ਼ਕ ਚੰਗੀਆਂ ਕਾਫੀਆਂ ਰਚੀਆਂ ਤੇ ਦੁਨਿਆਵੀ ਪਖੰਡਾਂ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਦਾ ਮਜ਼ਾਰ ਅੱਜ ਵੀ ਕਸੂਰ ਵਿਚ ਏ, ਜੋ ਦੇਸ਼ ਵਿਦੇਸ਼ ਦੇ ਸ਼ਰਧਾਲੂਆਂ ਤੇ ਸਾਹਿਤ ਪ੍ਰੇਮੀਆਂ ਲਈ ਇਕ ਵੱਡਾ ਖਿੱਚ ਦਾ ਕੇਂਦਰ ਏ। ਇਸ ਤੋਂ ਇਲਾਵਾ ਹਜ਼ਰਤ ਬਾਬਾ ਕਮਾਲ ਚਿਸ਼ਤੀ ਵਰਗੇ ਮਹਾਨ ਸੂਫੀ ਸੰਤਾਂ ਦਾ ਸਬੰਧ ਵੀ ਕਸੂਰ ਨਾਲ ਰਿਹਾ ਏ। ਸੂਫੀਵਾਦ ਨੇ ਇਸ ਸ਼ਹਿਰ ਦੇ ਸਭਿਆਚਾਰ ਨੂੰ ਇਕ ਏਦਾਂ ਦੀ ਰੂਹਾਨੀ ਛੋਹ ਦਿੱਤੀ ਏ ਕਿ ਇਸ ਦੀ ਮਿੱਟੀ ਚੋਂ ਇਸ਼ਕ ਹਕੀਕੀ ਦੀ ਮਹਿਕ ਹੁੰਦੀ ਏ।

ਦੋਸਤੋ ਹੁਣ ਆਪਾਂ ਕਸੂਰ ਸ਼ਹਿਰ ਦਾ ਜ਼ਿਕਰ ਕੀਤਾ ਤਾਂ ਸਾਈਂ ਬੁੱਲੇ ਸ਼ਾਹ ਹੋਣਾ ਦਾ ਜ਼ਿਕਰ ਵੀ ਸਾਡੇ ਮਨਾਂ ਤੇ ਆਇਆ ਸੀ। ਪੰਜਾਬੀ ਸਾਹਿਤ ਤੇ ਸੂਫੀ ਕਾਵਧਾਰਾ ਚ ਸਾਈਂ ਬੁੱਲੇ ਸ਼ਾਹ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਪੰਜਾਬ ਦੇ ਸਭ ਤੋਂ ਪ੍ਰਸਿੱਧ ਹਰਮਨ ਪਿਆਰੇ ਸੂਫੀ ਕਵੀ ਹੋਏ ਨੇ, ਜਿਨ੍ਹਾਂ ਦੀ ਰਚਨਾ ਅੱਜ ਵੀ ਲੋਕਾਂ ਦੇ ਦਿਲਾਂ ਚ ਵਸਦੀ ਏ। ਉਹਨਾਂ ਦੀ ਰਚਨਾ ਚ ਰੱਬੀ ਇਸ਼ਕ, ਮਨੁੱਖੀ ਬਰਾਬਰੀ ਤੇ ਧਾਰਮਿਕ ਪਖੰਡਾਂ ਜਾਂ ਜੋ ਤਿੱਖਾ ਵਿਰੋਧ ਮਿਲਦਾ ਏ, ਉਹਨਾਂ ਨੂੰ ਆਪਣੇ ਸਮਕਾਲੀ ਕਵੀਆਂ ਨਾਲੋਂ ਵੱਖਰਾ ਤੇ ਮਹਾਨ ਬਣਾਉਂਦਾ ਏ। ਸਾਈਂ ਬੁੱਲੇ ਸ਼ਾਹ ਦਾ ਅਸਲ ਨਾਂ ਸੈਯਦ ਅਬਦੁੱਲਾ ਸ਼ਾਹ ਸੀ। ਉਹਨਾਂ ਦਾ ਜਨਮ 1680 ਈਸਵੀ ਚ ਪਿੰਡ ਉੱਚ ਗਿਲਾਨੀਆ, ਰਿਆਸਤ ਬਹਾਵਲਪੁਰ, ਸੈਯਦ ਸਖੀ ਮੁਹੰਮਦ

ਕਰ ਹੋਇਆ। ਜੇਕਰ ਉਹਨਾਂ ਦੀ ਮੁੱਢਲੀ ਤਾਲੀਮ ਦੀ ਗੱਲ ਕਰੀਏ ਤਾਂ ਕੁਝ ਸਮੇਂ ਬਾਅਦ ਉਹਨਾਂ ਦਾ ਪਰਿਵਾਰ ਕਸੂਰ ਆ ਕੇ ਵਸ ਗਿਆ, ਜਿੱਥੇ ਬਾਬਾ ਬੁੱਲੇ ਸ਼ਾਹ ਨੇ ਆਪਣੀ ਮੁੱਢਲੀ ਤੇ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਬੁੱਲੇ ਸ਼ਾਹ ਸੱਯਦ ਜਾਤ ਨਾਲ ਸੰਬੰਧ ਰੱਖਦੇ ਸਨ, ਬਹੁਤ ਪੜ੍ਹੇ ਲਿਖੇ ਸਨ। ਉਹਨਾਂ ਦੀ ਰੂਹ ਨੂੰ ਸ਼ਾਂਤੀ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਲਾਹੌਰ ਦੇ ਸ਼ਾਹ ਇਨਾਇਤ ਕਾਦਰੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ। ਸ਼ਾਹ ਇਨਾਇਤ ਆਲਮ ਜਾਤ ਨਾਲ ਸੰਬੰਧਿਤ ਸਨ, ਜਿਸ ਕਰਕੇ ਬੁੱਲੇ ਸ਼ਾਹ ਦੇ ਪਰਿਵਾਰ ਨੇ ਇਸ ਗੱਲ ਦਾ ਸਖ਼ਤ ਵਿਰੋਧ ਕੀਤਾ। ਬੁੱਲੇ ਸ਼ਾਹ ਨੇ ਦੁਨਿਆਵੀ ਜਾਤ ਪਾਤ ਨੂੰ ਠੁਕਰਾ ਕੇ ਇਸ਼ਕ ਦਾ ਰਾਹ ਚੁਣਿਆ। ਬੁੱਲੇ ਨੂੰ ਲੋਕ ਮੱਤੀ ਦਿੰਦੇ ਬੁੱਲਿਆ ਤੂੰ ਜਾ ਬਹਿ ਜਾਮ ਸੀਤੀ, ਵਿੱਚੋਂ ਸੀਤਾ ਕੀ ਕੁਝ ਹੁੰਦਾ ਜੇ ਦਿਲੋਂ ਨਿਵਾਸ ਨਾ ਕੀਤੀ। ਬੁੱਲੇ ਸ਼ਾਹ ਨੇ ਪੰਜਾਬੀ ਸਾਹਿਤ ਨੂੰ ਬਹੁਤ ਅਮੀਰ ਕੀਤਾ ਏ। ਉਹਨਾਂ ਦੀਆਂ ਲਿਖੀਆਂ ਕਾਫੀਆਂ ਪੰਜਾਬੀ ਸੂਫੀ ਸਾਹਿਤ ਦਾ ਅਮੋਲ ਖਜ਼ਾਨਾ ਨੇ। ਬੁੱਲੇ ਸ਼ਾਹ ਨੇ ਆਪਣੀ ਕਾਫੀਆਂ ਦੇ ਵਿੱਚ ਇਸ਼ਕ ਦੀ ਗੱਲ ਕੀਤੀ, ਯਾਨੀ ਇਸ਼ਕ ਹਕੀਕੀ ਦੀ, ਰੱਬੀ ਪ੍ਰੇਮ ਦੀ। ਉਹਨਾਂ ਮੁਤਾਬਕ ਰੱਬ ਨੂੰ ਪਾਉਣ ਦਾ ਇੱਕੋ ਕਿਰਾ ਪ੍ਰੇਮ ਏ। ਉਹ ਆਪਣੇ ਮੁਰਸ਼ਦ ਤੇ ਰੱਬ ਨੂੰ ਇੱਕੋ ਰੂਪ ਚ ਵੇਖਦੇ ਸਨ। ਬੁੱਲੇ ਸ਼ਾਹ ਨੇ ਆਪਣੇ ਸਮੇਂ ਦੇ ਧਾਰਮਿਕ ਫੰਡ ਕਰਨ ਵਾਲਿਆਂ ਦੇ ਬਾਹਰੀ ਕਰਮਕਾਂਡਾਂ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦਾ ਮੰਨਣਾ ਸੀ ਕਿ ਰੱਬ ਬਾਹਰ ਕਿਤੇ ਨਹੀਂ, ਸਗੋਂ ਆਪਣੇ ਇਨਸਾਨ ਦੇ ਅੰਦਰ ਵਸਦਾ ਏ। ਮੱਕੇ ਗਿਆ ਗੱਲ ਮੁੱਕਣੀ ਨਹੀਂ, ਭਾਵੇਂ ਸੌ ਸੌ ਹਜ ਕਰ ਆਈਏ। ਸਾਈਂ ਬੁੱਲੇ ਸ਼ਾਹ ਦਾ ਦੇਹਾਂਤ 1757 ਈਸਵੀ ਚ ਹੋਇਆ। ਉਹਨਾਂ ਦਾ ਮਜ਼ਾਰ ਕਸੂਰ ਚ ਸਥਿਤ ਏ। ਬੁੱਲੇ ਸ਼ਾਹ ਇੱਕ ਸ਼ਾਇਰ ਹੀ ਨਹੀਂ ਸਨ, ਸਗੋਂ ਮਹਾਨ ਦਾਰਸ਼ਨਿਕ ਤੇ ਇਨਕਲਾਬੀ ਸਨ। ਉਹਨਾਂ ਦੀ ਰਚਨਾ ਸਮੇਂ ਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਏ। ਅੱਜ ਵੀ ਜਦੋਂ ਕੋਈ ਪੰਜਾਬੀ ਸੂਫੀ ਸੰਗੀਤ ਗਾਉਂਦਾ ਜਾਂ ਸੁਣਦਾ ਏ, ਬੁੱਲੇ ਸ਼ਾਹ ਦਾ ਕਲਾਮ ਸਭ ਤੋਂ ਪਹਿਲਾਂ ਉਹਨਾਂ ਤੇ ਹੁੰਦਾ ਏ। ਉਹਨਾਂ ਦਾ ਰੂਹਾਨੀ ਸੰਦੇਸ਼ ਆਉਣ ਵਾਲੀਆਂ ਕਈ ਨਸਲਾਂ ਨੂੰ ਪਿਆਰ ਤੇ ਅਮਨ ਦਾ ਰਾਹ ਦਿਖਾਉਂਦਾ ਰਹੇਗਾ।

ਦੋਸਤੋ ਬਲਰਾਜ ਸਿੰਘ ਦਾ ਨਾਮ ਆਉਂਦੇ ਹੀ ਸਾਡੇ ਜ਼ਿਹਨ ਚ ਇੱਕ ਸੰਜੀਦਾ ਯਥਾਰਥਵਾਦੀ ਇੱਕ ਮਹਾਨ ਅਦਾਕਾਰ ਦੀ ਤਸਵੀਰ ਉੱਭਰਦੀ ਹੈ। ਬੋਬੀਗਾ ਜ਼ਮੀਨ, ਕਾਬਲੀ ਵਾਲਾ, ਗਰਮ ਹਵਾ ਵਰਗੀਆਂ ਫਿਲਮਾਂ ਰਾਹੀਂ ਉਨ੍ਹਾਂ ਨੇ ਭਾਰਤੀ ਸਿਨੇਮਾ ਚ ਆਪਣੀ ਵੱਖਰੀ ਪਛਾਣ ਬਣਾਈ। ਫਿਲਮੀ ਦੁਨੀਆਂ ਦੀ ਚਕਾ ਚੌਣ ਤੋਂ ਪਰੇ ਬਲਰਾਜ ਸਾਹਨੀ ਇੱਕ ਉੱਚ ਕੋਟੀ ਦੇ ਸਾਹਿਤਕਾਰ, ਇੱਕ ਸੰਵੇਦਨਸ਼ੀਲ ਚਿੰਤਕ ਤੇ ਪੰਜਾਬੀ ਮਾਂ ਬੋਲੀ ਦੇ ਸੱਚੇ ਆਸ਼ਕ ਵੀ ਸਨ। ਪੰਜਾਬੀ ਵਾਰਤਕ ਸਾਹਿਤ, ਖਾਸ ਕਰਕੇ ਸਫ਼ਰਨਾਮਾ ਸਾਹਿਤ ਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਏ। ਬਲਰਾਜ ਸਾਹਨੀ ਦੀ ਮੁੱਢਲੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 1 ਮਈ 1913 ਨੂੰ ਰਾਵਲਪਿੰਡੀ ਚ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਜਾਂ ਘਰ ਦਾ ਅਸਲੀ ਨਾਂ ਜਿਹੜਾ ਯੁਧਿਸ਼ਠਰ ਸਾਹਨੀ ਸੀ। ਉਨ੍ਹਾਂ ਨੇ ਗੌਰਮੈਂਟ ਕਾਲਜ ਲਾਹੌਰ ਤੋਂ ਅੰਗਰੇਜ਼ੀ ਸਾਹਿਤ ਚ ਐਮ ਏ ਕੀਤੀ। ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਹ ਗੁਰੂ ਰਵਿੰਦਰ ਨਾਥ ਟੈਗੋਰ ਦੀ ਸੰਸਥਾ ਸ਼ਾਂਤੀ ਨਿਕੇਤਨ ਚ ਅਧਿਆਪਕ ਰਹੇ। ਉੱਥੇ ਉਨ੍ਹਾਂ ਨੇ ਸਾਹਿਤਕ ਤੇ ਸਭਿਆਚਾਰਕ ਚੇਤਕ ਲੱਗੀ। ਬਾਅਦ ਵਿਚ ਉਹ BBC ਲੰਡਨ ਚ ਹਿੰਦੀ ਪ੍ਰਸਾਰਕ ਵਜੋਂ ਵੀ ਕੰਮ ਕਰਦੇ ਰਹੇ। ਬਲਰਾਜ ਹੋਰਾਂ ਨੇ ਆਪਣੀ ਸਾਹਿਤਕ ਯਾਤਰਾ ਹਿੰਦੀ ਤੇ ਅੰਗਰੇਜ਼ੀ ਤੋਂ ਸ਼ੁਰੂ ਕੀਤੀ, ਪਰ ਬਾਅਦ ਚ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜੋ ਗੱਲ ਉਹ ਆਪਣੀ ਮਾਂ ਬੋਲੀ ਪੰਜਾਬੀ ਚ ਕਹਿ ਸਕਦੇ ਨੇ ਉਹ ਕਿਸੇ ਹੋਰ ਭਾਸ਼ਾ ਚ ਨਹੀਂ ਕਹੀ ਜਾ ਸਕਦੀ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਫਿਲਮੀ ਕਾਤਲ ਕਥਾ ਤੇ ਕਾਵਿ ਸੰਗ੍ਰਹਿ, ਇਨ੍ਹਾਂ ਦੇ ਕਈ ਮਹੱਤਵਪੂਰਨ ਜਿਹੜੀਆਂ ਰਚਨਾਵਾਂ ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਦਿੱਤੀਆਂ। ਉਨ੍ਹਾਂ ਦੇ ਲਿਖਣ ਦਾ ਅੰਦਾਜ਼ ਬੜਾ ਸਾਦਾ, ਸਰਲ ਤੇ ਰਵਾਨਗੀ ਨਾਲ ਭਰਿਆ ਸੀ। ਉਨ੍ਹਾਂ ਦੀ ਵਾਰਤਕ ਚ ਮੋਟੀਪਣ ਨਹੀਂ, ਉਨ੍ਹਾਂ ਦੀ ਵਾਰਤਕ ਵਿਚ ਇੱਕ ਸੰਵੇਦਨਸ਼ੀਲ ਬੰਦੇ ਦੀ

ਆ ਸਾਨੂੰ ਸਾਫ ਨਜ਼ਰ ਆਉਂਦੀ ਆ। ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਯਾਨੀ ਇਪਟਾ ਦੇ ਵੀ ਸਰਗਰਮ ਮੈਂਬਰ ਸਨ। ਰਾਜ ਸੋਨੀ ਦਾ ਪੰਜਾਬੀ ਭਾਸ਼ਾ ਨਾਲ ਇਸ਼ਕ ਇਬਾਦਤ ਵਰਗਾ ਸੀ। 1972 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਕਨਵੋਕੇਸ਼ਨ ਚ ਦਿੱਤਾ ਗਿਆ ਉਨ੍ਹਾਂ ਦਾ ਭਾਸ਼ਣ ਪੰਜਾਬੀ ਸਾਹਿਤ ਇਤਿਹਾਸ ਚ ਇਕ ਇਤਿਹਾਸਕ ਦਸਤਾਵੇਜ਼ ਮੰਨਿਆ ਜਾਂਦਾ ਹੈ। ਇਸ ਭਾਸ਼ਣ ਚ ਉਨ੍ਹਾਂ ਨੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਦੀ ਅਪੀਲ ਕੀਤੀ ਸੀ ਤੇ ਕਿਹਾ ਸੀ ਕਿ ਪੰਜਾਬੀ ਨੂੰ ਹਰ ਪੱਧਰ ਤੇ ਗੁਣ ਦਾ ਮਾਣ ਸਤਿਕਾਰ ਦਿੱਤਾ ਜਾਏ। 13 ਅਪ੍ਰੈਲ 1973 ਨੂੰ ਗੁਰਦਾਸ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪਰ ਉਹ ਸਿਰਫ ਇਕ ਵਿਅਕਤੀ ਨਹੀਂ ਇਕ ਪੂਰੀ ਸੰਸਥਾ ਸਨ। ਉਹਨਾਂ ਨੇ ਸਾਬਤ ਕੀਤਾ ਕਿ ਕਲਾਕਾਰ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੁੰਦੇ ਸਗੋਂ ਸਮਾਜ ਦਾ ਦਰਬਣ ਤੇ ਬੌਧਿਕ ਆਗੂ ਵੀ ਹੁੰਦੇ ਨੇ। ਪੰਜਾਬੀ ਸਾਹਿਤ ਨੂੰ ਦਿੱਤੀਆਂ ਉਨ੍ਹਾਂ ਦੀਆਂ ਬੇਮਿਸਾਲ ਰਚਨਾਵਾਂ ਕਰਕੇ ਪੰਜਾਬੀ ਸਾਹਿਤ ਜਗਤ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖੇਗਾ।

ਜੀ ਸਾਹਿਬ ਜੀ ਨੇ ਇਸੇ ਸਿਲਸਿਲਾ ਦੁਆਰ ਦੀਆਂ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਿਲਸਿਲਾ ਜ਼ਰੂਰ ਪਸੰਦ ਆਇਆ ਹੋਵੇਗਾ। ਤਾਂ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਲੋਕ ਰੰਗ। ਲੋਕ ਰੰਗ ਦੇ ਵਿਚ ਸੁਣਦੇ ਹਾਂ ਮਾਹੀਆ ਬਖਸ਼ੀ ਰਸੂਲਪੁਰੀ ਦੀ ਆਵਾਜ਼ ਚ।

ਸਾਨੂੰ ਇਸ ਸਿਲਸਿਲਾ ਲੋਕ ਰੰਗ ਜਿਸ ਵਿੱਚ ਤੁਸੀਂ ਮਾਨੀਆ ਤੇ ਸੈਫਲ ਲੋਕ ਬਖਸ਼ੀ ਰਸੂਲਪੁਰੀ ਦੀ ਆਵਾਜ਼ ਸੁਣੇ ਤੁਹਾਨੂੰ ਸਾਹਮਣੇ ਵੇਲਾ ਹੋ ਰਿਹਾ ਤੁਹਾਡੇ ਪਸੰਦੀਦਾ ਸਿਲਸਿਲੇ ਤਮੰਨਾ ਦਾ ਅੱਜ ਤੁਹਾਡੇ ਸਾਰਿਆਂ ਤਮੰਨਾ ਤੇ ਪੇਸ਼ ਕਰਨ ਜਾ ਰਿਹਾ ਪਰ ਪਹਿਲ ਮਾਣ ਦੀ ਆਵਾਜ਼ ਦੇ ਵਿੱਚ ਗੀਤ।

0: ਇਹ ਸਮੇਂ ਦੇ ਲਿਹਾਜ਼ ਦੇ ਨਾਲ ਸਮੇਂ ਦੀਆਂ ਲੋੜਾਂ ਹੁੰਦੀਆਂ ਨੇ ਤੇ ਲੋੜਾਂ ਦੇ ਮੁਤਾਬਕ ਆਪਣਾ ਜੀਵਨ ਹੁੰਦਾ ਹੈ।
1: ਪਰ ਧੁੱਪ ਤਾਂ ਚੰਗੀ ਹੁੰਦੀ
0: ਹੈ, ਉਹ ਤੁਹਾਡੀ ਗੱਲ ਵੀ ਸਹੀ ਹੈ ਪਰ ਉਹ ਆਪਣੀ ਜਗ੍ਹਾ ਉਹ ਵੀ ਸਹੀ ਨੇ। ਇਹ ਜਿੱਦਾਂ ਕਹਿੰਦੇ ਕਿ ਆਪਣੀ ਜਿੱਦਾਂ ਪੀੜ੍ਹੀ ਹੈ ਤੇ ਅਗਲੀ ਪੀੜ੍ਹੀ ਹੈ, ਇਹ ਥੋੜਾ ਫਰਕ ਜਿਹੜਾ ਹੈ ਰਹਿੰਦਾ ਹੀ ਹੈ। ਸੋਚ ਸਵਾਦ ਗੱਲ ਬਾਤ ਸੋਚ ਵਿਚਾਰ ਹਰ ਚੀਜ਼ ਦੇ ਵਿੱਚ ਕੁਛ ਨਾ ਕੁਛ ਫਰਕ ਹੈ।
1: ਬਹੁਤ ਫਰਕ ਹੈ ਜੀ, ਹੁਣ ਤਾਂ ਬਹੁਤ ਹੀ ਫਰਕ ਹੈ। ਮੈਂ ਕਹਿੰਦਾ ਉਹ ਧੰਨ ਨੇ ਉਹ ਲੋਕ ਜਿਹੜੇ ਦੇਸ਼ ਦੀ ਸ਼ਹਾਦਤਾਂ ਦੇ ਗਏ ਤੇ ਅੱਜ ਉਹ ਜਜ਼ਬਾ ਲੱਭਦਾ ਜਿਨ੍ਹਾਂ ਨੇ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ ਤੇ ਐਸੀਆਂ ਐਸੀਆਂ ਗੱਲਾਂ ਲਿਖ ਕੇ ਜਿਹੜੇ ਪੜ੍ਹੋ ਤੇ ਲੂੰ ਕੰਡੇ ਖੜੇ ਹੁੰਦੇ।
0: ਬਿਲਕੁਲ, ਦੇਖੋ ਜਿਹੜੀ ਤੁਸੀਂ ਗੱਲ ਸਰਪੰਚ ਸਾਹਿਬ ਕੀਤੀ ਹੈ ਕਿ ਅੱਜ ਆਪਣਾ ਹਿੱਤ ਉਹ ਸਰਵੋਪਰੀ ਹੈ, ਜਦੋਂ ਆਪਾਂ ਉਸ ਵਕਤ ਦੀ ਉਸ ਮਾਹੌਲ ਦੀ ਜਾਂ ਉਸ ਜਜ਼ਬੇ ਦੀ ਗੱਲ ਕਰਦੇ ਹਾਂ ਉਹ ਸਾਰਾ ਕੁਝ ਸਮਰਪਣ ਤੇ ਸੀ।
1: ਬਿਲਕੁਲ, ਤੇ ਅੱਜ
0: ਟ੍ਰੇਨਿੰਗ ਹੋ ਜਾਂਦੀ ਆਪ ਮਨਫੀ ਸੀ,
1: ਉਹੀ ਤਾਂ ਮੈਂ ਦੇਖ ਕੇ ਹੈਰਾਨ ਆ। ਮੈਂ ਕਹਿੰਦਾ ਆਹ ਟ੍ਰੇਨਿੰਗਾਂ ਹੋਣ ਲੱਗ ਪਈਆਂ ਅੱਜ, ਇਹ ਅਸੀਂ ਜਾ ਕਿਹੜੇ ਪਾਸੇ ਰਹੇ ਹਾਂ, ਕਿਹੋ
0: ਆਰਾਮਦਾਇਕ ਜੀਵਨ।
1: ਹਾਂ,
0: ਅੱਜ ਸਰਪੰਚ ਸਾਹਿਬ ਤੁਸੀਂ ਦੇਖੋ ਵੀ ਕੋਈ ਟਾਵਾ ਬਿਰਲਾ ਘਰ ਹੋ ਜਿਹ ਚ ਕੂਲਰ ਏਸੀ ਪੱਖਾ ਨਹੀਂ ਹੋ। ਸੋ ਕਿਸੇ ਵੀ ਪੱਧਰ ਤੇ ਆਪਾਂ ਗੱਲ ਕਰ ਲਈਏ, ਹਰ ਪੱਧਰ ਤੇ ਅੱਜ ਜਿੱਦਾਂ ਕਹਿੰਦੇ ਹਾਂ ਕਿ ਸੁਵਿਧਾਵਾਂ ਦਾ ਦੌਰ ਹੈ, ਹਨਾ, ਸੁੱਖ ਸੁਵਿਧਾਵਾਂ ਇੰਨੀਆਂ ਜ਼ਿਆਦਾ ਵਧ ਗਈਆਂ ਹੈ, ਜਾਂ ਇਹ ਹੈ ਕਿ ਹਰ ਬੰਦਾ ਸੁੱਖ ਸੁਵਿਧਾਵਾਂ ਇੰਨੀਆਂ ਲੈਣੀਆਂ ਚਾਹੁੰਦਾ ਹੈ ਕਿ ਉਹ ਜੀਵਨ ਜਿਹੜਾ ਹੈ ਉਹਦਾ ਉਹਤੇ ਆਧਾਰਿਤ ਹੋ ਕੇ ਰਹਿ ਗਿਆ ਹੈ।
1: ਮੈਂ ਤਾਂ ਕਹਿੰਦਾ ਕਾਹਦੀਆਂ ਫੈਲਸੂਫੀਆਂ ਨੇ ਜਿਹਦੇ ਨਾਲ ਕਿ ਬੰਦਾ ਕੰਮ ਤੋਂ ਆਵਾਜਾਰ ਹੋ ਜਾਵੇ, ਵੀ ਜੇ ਕਿਤੇ ਜਾਣਾ ਤਾਂ ਕਹੋਗੇ ਪਹਿਲੇ ਧੁੱਪ ਦੇਖਾਂ ਹੈ ਕਿ ਨਹੀਂ ਹੈ, ਨਹੀਂ ਤਾਂ ਮੈਂ ਨੀ ਜਾਂਦਾ।
0: ਮੈਂ ਇੱਦਾਂ ਹੀ ਕਰਦੇ ਹਾਂ, ਦੇਖ ਕੇ ਨਿਕਲਦੇ ਹੈ। ਸੋ ਇਹ ਜਿਹੜੀ ਢਾਂਚਾਗਤ ਤਬਦੀਲੀ ਹੈ ਇਹਦੇ ਚ ਜਿੱਦਾਂ ਕਹਿੰਦੇ ਹਾਂ ਕਿ ਬੰਦਾ ਕਰ ਤੇ ਕੁਛ ਨੀ ਸਕਦਾ, ਪਰ ਇੰਨਾ ਕੁ ਹੈ ਕਿ ਜੇ ਬੰਦਾ ਥੋੜਾ ਕਰ ਲੇ ਤੇ ਉਹਦਾ ਫਾਇਦਾ ਜ਼ਰੂਰ ਹੁੰਦਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੁਦਰਤ ਦੀ ਨੇੜਤਾ, ਕੁਦਰਤ ਦੇ ਨੇੜੇ ਰਹਿਣਾ ਜਾਂ ਕੁਦਰਤੀ ਵਰਤਾਰੇ ਦੇ ਲਿਹਾਜ਼ ਨਾਲ ਆਪਣੇ ਸਰੀਰ ਨੂੰ ਢਾਲਣਾ, ਇਹ ਕਿਤੇ ਨਾ ਕਿਤੇ ਕੁਦਰਤੀ ਹੋਣ ਵਾਲੀ ਗੱਲ
1: ਹੈ। ਆਰਾਮ ਜੀ, ਅਸੀਂ ਤਾਂ ਅੱਜ ਤੱਕ ਨੀ ਦੇਖਿਆ ਵੀ ਧੁੱਪ ਚੜੀ ਹੈ ਕਿ ਮੀਂਹ ਹੈ ਕਿ ਹਨੇਰੀ ਹੈ। ਹਾਂ, ਬਾਹਲਾ ਹੀ ਮੌਸਮ ਖਰਾਬ ਹੋਵੇ ਤਾਂ ਕਦੇ ਰੁਕ ਜਾਈਦਾ, ਨਹੀਂ ਤਾਂ ਸਾਨੂੰ ਰੋਕਣਾ ਕੋਈ ਸੌਖਾ ਨਹੀਂ।
0: ਪਰਹੇਜ਼ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਸਰਪੰਚ ਸਾਹਿਬ, ਆਪਾਂ ਨੂੰ ਕਰਨਾ ਪੈਂਦਾ ਹੈ। ਪਰ ਇਹ ਹੈ ਕਿ ਤੁਹਾਡੇ ਜਿਹੜੀ ਜ਼ਿੰਦਗੀ ਹੈ ਨਾ, ਜ਼ਿੰਦਗੀ ਦਿਨ ਚਰਿਆ ਹੈ, ਉਹ ਤੁਹਾਡੀ ਜ਼ਿੰਦਗੀ ਦੀ ਰਫਤਾਰ ਦੇ ਉੱਤੇ ਅਸਰ ਨਾ ਕਰੇ
1: ਇਹੀ ਮੈਂ ਕਹਿੰਦਾ। ਬਿਲਕੁਲ, ਤੁਸੀਂ ਸਹੀ ਕਿਹਾ ਰੋਲੀਆ,
0: ਆਰਾਮਦਾਇਕ ਹੋਣਾ ਕੋਈ ਗੱਲ ਨੀ, ਜੇ ਸੁਵਿਧਾਵਾਂ ਹੈ ਉਹ ਸੁਵਿਧਾਵਾਂ ਮਨੁੱਖ ਲਈ ਨੇ, ਉਹਨਾਂ ਨੂੰ ਮੰਨਣਾ ਚਾਹੀਦਾ ਹੈ, ਪਰ ਉਹਨਾਂ ਨੂੰ ਗੁਲਾਮ ਨਹੀਂ
1: ਹੋਣਾ ਚਾਹੀਦਾ।
0: ਅਸੀਂ ਤਾਂ ਅਸੀਂ ਲੋਕਾਂ ਦੀ ਗੁਲਾਮੀ ਕੀਤੀ ਬੰਦਿਆਂ ਦੀ, ਅੱਜ ਅਸੀਂ ਸਾਧਨਾਂ ਦੀ ਗੁਲਾਮੀ ਚ ਪੈ ਗਏ ਹਾਂ ਤਾਂ ਹੋਈ ਨੇ ਨਾ।
1: ਬਿਲਕੁਲ
0: ਨਾ, ਪਹਿਲਾਂ ਅਸੀਂ ਜਿੱਦਾਂ ਕਹਿੰਦੇ ਹਾਂ ਕਿ ਵੈਸੇ ਗੁਲਾਮ ਸੀ, ਹੁਣ ਅਸੀਂ ਮਾਨਸਿਕ ਤੌਰ ਤੇ
1: ਗੁਲਾਮ ਹੋ ਗਏ, ਅੱਗੋਂ AI ਆ ਗਏ ਸ਼ਾਇਦ ਗੁਲਾਮ ਨਾ ਬਣਨਾ।
0: ਇਸ ਕਰਕੇ ਜਿਹੜੀ ਗੁਲਾਮੀ ਤਾਂ ਕਿਸੇ ਵੀ ਚੀਜ਼ ਦੀ ਹੈ ਸਰਪੰਚ ਸਾਹਿਬ
1: ਜੀ,
0: ਗੁਲਾਮੀ ਤਾਂ ਫਿਰ ਜੀਵਨ ਨੂੰ ਖਾ ਜਾਂਦੀ ਹੈ ਕਿ ਨਹੀਂ। ਸੋ ਇਸ ਕਰਕੇ ਜੀਵਨ ਸ਼ੈਲੀ ਤੁਹਾਡੀ ਏਦਾਂ ਦੀ ਹੋਣੀ ਚਾਹੀਦੀ ਹੈ ਕਿ ਤੁਹਾਡੀ ਨਿਰਭਰਤਾ ਨਾ ਕਿਸੇ ਚੀਜ਼ ਤੇ ਹੋਵੇ। ਫਰਜ਼ ਕਰੋ ਕਿ ਤੁਹਾਨੂੰ ਬੱਤੀ ਚਲੀ ਗਈ, ਲਾਈਟ ਚਲੀ ਗਈ ਤੇ ਤੁਹਾਡੇ ਸਾਧਨ ਬੰਦ ਹੋ ਗਏ, ਫਿਰ ਉੱਥੇ ਹਾਲ ਬੂ ਦਵਾਈ ਨਾ ਹੋਵੇ,
1: ਉਹ ਫਿਰ ਵੀ
0: ਉਸ ਮਾਹੌਲ ਚ ਵੀ ਤੁਸੀਂ ਰਹਿਣਾ ਜਾਣਦੇ ਹੋ।
1: ਉਹ ਮਾਲਕੋ ਫਿਰ ਵੀ ਅੱਜ ਕੱਲ ਕਹਿੰਦੇ ਵੀ ਇਨਵਰਟਰ ਲਾ ਕੇ ਦਿਓ, ਜਾਵੇ ਕਿੱਦਾਂ?
0: ਗੱਲ ਤੁਹਾਡੀ ਸਹੀ ਹੈ, ਪਰ ਕਹਿੰਦਾ ਸਰੀਰ ਦੇ ਲਈ ਨਾ, ਜਿਹੜਾ ਜਿੱਦਾਂ ਕਹਿੰਦੇ ਸਰੀਰ ਜਿਹੜਾ ਹੈ ਇਹਨੂੰ ਕਮਾਉਣ ਦੇ ਲਈ ਇਹਨੂੰ ਥੋੜਾ ਸਾਂਤ ਤੇ ਲਾਉਣਾ ਪੈਂਦਾ ਹੈ। ਔਰ ਕੋਈ ਵੇਲੇ ਦਾ ਵਕਤ ਦਾ ਪਹੀਆ ਐਸਾ ਹੈ ਤੇ ਇਹ ਸਰਪੰਚ ਸਾਹਿਬ ਪਤਾ ਨੀ ਕਿਹੜੇ ਵੇਲੇ ਆ ਕੇ ਕਿੱਥੇ ਤੁਹਾਨੂੰ ਲੈ ਜਾਏ।
1: ਬਿਲਕੁਲ ਸਹੀ
0: ਹੈ ਨਾ,
1: ਬਿਲਕੁਲ
0: ਹਾਲਾਤ ਚੰਗੇ ਹਾਲਾਤ ਮਾੜੇ ਚੱਲਦੇ ਰਹਿੰਦੇ ਹੈ। ਸੋ ਜਦੋਂ ਬਹੁਤੇ ਚੰਗੇ ਹਾਲਾਤਾਂ ਚ ਰਹਿਣਾ ਆਪਾਂ ਗਿੱਝ ਜਾਂਦੇ ਹਾਂ ਤੇ ਕਈ ਵਾਰੀ ਮਾੜੇ ਹਾਲਾਤਾਂ ਦੇ ਵਿੱਚੋਂ ਲੰਘਣਾ ਫਿਰ
1: ਬਹੁਤ ਔਖਾ ਹੋ ਜਾਂਦਾ। ਇਸ ਕਰਕੇ ਮੈਂ ਕਹਿੰਦਾ ਸ਼ੁਕਰਾਨੇ ਚ ਰਹੋ, ਹਮੇਸ਼ਾ ਸ਼ੁਕਰਾਨੇ ਚ ਰਹੋ ਵੀ ਪਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਹੈ ਵੀ ਚਲਦੇ ਫਿਰਦੇ ਹੱਸਦੇ ਖੇਡਦੇ ਦੁਨੀਆਂ ਦੇ ਵਿੱਚ ਆਏ ਆ, ਦੁਨੀਆਂ ਚ ਮਿੱਤਰ ਪਿਆਰਿਆਂ ਦੇ ਨਾਲ ਰੋਜ਼ ਬਹਿੰਦੇ ਆ, ਗੱਲਾਂ ਬਾਤਾਂ ਕਰਦੇ ਆ, ਦਿਲ ਫਰੋਲਦੇ ਆ।
0: ਸ਼ੁਕਰਾਨਾ ਤਾਂ ਸਰਪੰਚ ਸਾਹਿਬ ਮੂੰਹ ਜਿਹੜਾ ਆਪਾਂ ਉੱਠਦੇ ਆ ਮੂੰਹ ਨੇਰੇ ਨਾ ਉਦੋਂ ਹੀ ਕਰਨਾ ਚਾਹੀਦਾ ਕਿ ਤੁਸੀਂ ਜਿੰਦਾ ਉੱਠੇ ਹੋ, ਕਿਉਂਕਿ ਤੁਹਾਡੇ ਕੋਲ ਪਤਾ ਨੀ ਕਿੰਨੇ ਕੁ ਜਿਹੜੇ ਉੱਠੇ
1: ਗਏ ਹਾਂ।
0: ਸ਼ੁਕਰਾਨਾ ਤਾਂ ਤੁਹਾਡੇ ਪਹਿਲੇ ਜਿੱਦਾਂ ਕਹਿੰਦੇ ਅੱਖ ਖੁੱਲਦੇ ਸ਼ੁਰੂ ਹੋ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਇੱਕ ਦਿਨ ਮਾਲਕ ਨੇ ਤੁਹਾਡੀ ਡਾਇਰੀ ਦੇ ਵਿੱਚ ਹੋਰ ਪਾਤਾ ਹੈ। ਸੋ ਇਸ ਕਰਕੇ ਇਹ ਦਿਨਾਂ ਨੂੰ ਲੇਖੇ ਲਾਉਣਾ ਹੈ, ਇਹਨਾਂ ਨੂੰ ਆਪਾਂ ਵਿਅਰਥ ਨੀ ਗਾਉਣਾ ਹੈ। ਕੋਈ ਨਾ ਕੋਈ ਮਕਸਦ ਔਰ ਮਤਲਬ ਜੀਵਨ ਦੇ ਵਿਚ ਜ਼ਰੂਰ ਰੱਖਣਾ ਚਾਹੀਦਾ ਹੈ। ਆਪਣੇ ਮਤਲਬ ਤੱਕ, ਆਪਣੇ ਮਕਸਦ ਤੱਕ ਤਾਂ ਦੁਨੀਆਂ ਸਾਰੀ ਜਿਉਂਦੀ ਹੈ, ਪਰ ਕੋਈ ਸਮਾਜਿਕ ਮਤਲਬ ਜਿੱਦਾਂ ਆਪਾਂ ਕਹਿੰਦੇ ਹਾਂ, ਜਿਹਦੇ ਚ ਦੇਸ਼ ਦਾ ਵੀ ਹਿੱਤ ਹੋਵੇ, ਸਮਾਜ ਦਾ ਵੀ ਹਿੱਤ ਹੋਵੇ, ਏਦਾਂ ਦਾ ਜੀਵਨ ਦੇ ਵਿਚ ਕੋਈ ਮਕਸਦ ਔਰ ਮਤਲਬ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ।
1: ਔਰ ਮੈਂ ਤਾਂ ਕਹਿੰਦਾ ਵੀ ਜੀਵਨ ਚ ਵੀ ਰੱਖੋ ਤੇ ਰੋਜ਼ ਦਾ ਵੀ ਰੱਖੋ, ਕੋਈ ਟੀਚਾ ਮਿੱਥ ਕੇ ਰੱਖੋ ਵੀ ਅੱਜ ਮੈਂ ਆਹ ਕੰਮ ਜਾਂ ਆਹ

0: ਜਿਹੜੀ ਗੱਲ ਹੈ ਉਹਨੂੰ ਨੇਪਰੇ
1: ਚਾੜਨਾ ਚਾੜਨਾ ਹੈ। ਇਹ ਤਾਂ ਦੇਖੋ ਜੀ ਰੋਜ਼ ਦਾ ਪਰਚਾ ਹੈ,
2: ਬਿਲਕੁਲ
1: ਇਹ ਰੋਜ਼ ਦਾ ਪੇਪਰ ਪਾਉਣ ਵਾਲੀ ਗੱਲ ਹੈ। ਜੇ ਤੁਸੀਂ ਇਹਨੂੰ ਇਮਤਿਹਾਨ ਦੀ ਤਰ੍ਹਾਂ ਰੋਜ਼ ਪੇਪਰ ਪਾਓਗੇ ਤੇ ਜ਼ਿੰਦਗੀ ਉਨੀ ਹੀ ਤੁਹਾਨੂੰ ਖੂਬਸੂਰਤ ਲੱਗੇਗੀ ਔਰ ਉਨੀ ਸਮਝ ਤੁਹਾਡੇ ਆਉਣ ਲੱਗ ਜਾਏਗੀ।
0: ਔਰ ਇਹ ਸੰਘਰਸ਼ੀ ਹੈ ਜਿਹੜਾ ਇੱਕ ਇਨਸਾਨ ਨੂੰ ਜਿਹੜਾ ਨਾ
2: ਸਿਖਾਉਂਦਾ
0: ਆ।
1: ਸੰਘਰਸ਼ ਨਹੀਂ ਕੀਤਾ ਉਹਨੂੰ ਜੀਵਨ ਦਾ ਪਤਾ ਹੀ ਨਹੀਂ।
0: ਰੋਜ਼ ਜਿਹਨੇ ਖੂਹ ਪੁੱਟ ਕੇ ਪਾਣੀ ਪੀਣਾ ਨਾ,
1: ਬਿਲਕੁਲ ਬਿਲਕੁਲ ਦੋ ਬੋਲ ਗਾਉਣ ਦੇ ਲਾਉਂਦੇ ਹਾਂ
0: ਲਾਓ ਫਿਰ।

ਕਿ ਪਾਕਿਸਤਾਨ ਦੀ 1971 ਦੀ ਲੜਾਈ ਦੇ ਬਾਅਦ ਪਾਕਿਸਤਾਨ ਹਮੇਸ਼ਾ ਹੀ ਇਸ ਪਾੜ ਦੇ ਵਿਚ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਸ਼ਮੀਰ ਵਾਲਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਦਿੱਤਾ ਜਾਵੇ। ਇਸ ਹੀ ਸੋਚ ਦੇ ਨਾਲ 98 ਤੇ 99 ਦੇ ਸਿਆਲ ਵਿਚ ਪਾਕਿਸਤਾਨ ਨੇ ਆਪਣੇ ਟਰੁਪਸ ਨੂੰ ਮੁਜਾਹਿਦੀਨ ਬਣਾ ਕੇ ਇੰਡੀਆ ਵਿਚ ਦਾਖਲ ਕਰ ਦਿੱਤਾ।

ਆਪਰੇਸ਼ਨ 26 ਜੁਲਾਈ ਨੂੰ ਪੂਰਾ ਕੀਤਾ ਗਿਆ। ਉਸ ਦਿਨ ਤੋਂ ਇਸ ਦਿਨ ਨੂੰ ਕਾਰਗਿਲ ਵਿਜੈ ਦਿਵਸ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਕਾਰਗਿਲ ਦੀ ਲੜਾਈ ਕਿਸ ਤਰ੍ਹਾਂ ਹੋਈ? ਕਾਰਗਿਲ ਇਲਾਕੇ ਵਿਚ ਇੰਡੀਆ ਤੇ ਪਾਕਿਸਤਾਨ ਟਰੁਪਸ ਬਹੁਤ ਸਰਦੀ ਹੋਣ ਦੇ ਕਾਰਨ ਸਿਆਲ ਦੇ ਮਹੀਨਿਆਂ ਦੇ ਵਿਚ ਆਪਣੀ ਪੋਸਟਾਂ ਖਾਲੀ ਕਰ ਦਿੰਦੇ ਹਨ ਤੇ ਗਰਮੀ ਦੇ ਮਹੀਨੇ ਦੇ ਵਿਚ ਪੋਸਟਾਂ ਵਿਚ ਆ ਜਾਂਦੇ ਹਨ। 1998-99 ਦੇ ਸਿਆਲ ਵਿਚ ਪਾਕਿਸਤਾਨ ਟਰੁਪਸ ਨੇ ਆਪਣੀ ਪੋਸਟਾਂ ਖਾਲੀ ਨਹੀਂ ਕੀਤੀਆਂ, ਬਲਕਿ ਮੁਜਾਹਿਦੀਨ ਨੇ LOC ਪਾਰ ਕਰਕੇ ਕਾਰਗਿਲ ਦੀਆਂ ਪਹਾੜੀਆਂ ਤੇ ਕਬਜ਼ਾ ਕਰ ਲਿਆ। April 99 ਤੱਕ ਇਸ ਬਾਰੇ ਕਿਸੇ ਨੂੰ ਖਬਰ ਨਹੀਂ ਹੋਈ। 3 ਮਈ 99 ਨੂੰ ਇੱਕ ਗਡਰੀਆ ਨੇ ਪਹਾੜੀ ਤੇ ਫੌਜੀ ਹਰਕਤ ਦੇਖੀ, ਜਿਸ ਦੇ ਬਾਅਦ ਇੱਕ ਫੌਜੀ ਪੈਟਰੋਲ ਨੂੰ ਕੈਪਟਨ ਸੌਰਵ ਕਾਲੀਆ ਦੇ ਨਾਲ ਪਤਾ ਕਰਨ ਲਈ ਭੇਜਿਆ ਗਿਆ। ਇੱਥੇ ਪਤਾ ਲੱਗਾ ਕਿ ਮੁਜਾਹਿਦੀਨ ਨੇ ਇੱਥੇ 140 ਬੰਕਰ ਪੋਸਟ ਬਣਾ ਲਈਆਂ ਨੇ। 19 ਮਈ ਤੱਕ ਇਹ ਪੂਰਾ ਪਤਾ ਲੱਗ ਗਿਆ ਸੀ ਕਿ ਪਾਕਿਸਤਾਨ ਫੌਜੀ ਜਵਾਨ ਮੁਜਾਹਿਦੀਨ ਦੀ ਫੌਜੀ ਵਰਦੀ ਪਾ ਕੇ ਇਹ ਕਬਜ਼ਾ ਕਰ ਬੈਠੇ ਹਨ। ਇਸ ਨਾਲ ਪਾਕਿਸਤਾਨ ਦਾ ਇਰਾਦਾ ਸਾਫ ਪਤਾ ਲੱਗ ਗਿਆ ਸੀ। ਉਹ ਲੇਹ ਕਸ਼ਮੀਰ ਹਾਈਵੇ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪਾਕਿਸਤਾਨ ਆਰਮੀ ਦੇ ਜਵਾਨਾਂ ਨੂੰ ਖਦੇੜਨ ਲਈ 26 ਮਈ ਨੂੰ ਇੰਡੀਅਨ ਆਰਮੀ ਨੇ ਆਪਰੇਸ਼ਨ ਵਿਜੇ ਸ਼ੁਰੂ ਕੀਤਾ। ਇਸ ਦੇ ਵਿਚ 2 ਡਿਵੀਜ਼ਨ ਨੇ ਹਿੱਸਾ ਲਿਆ। ਤਕਰੀਬਨ 20,000 ਜ਼ਮੀਨੀ ਸੈਨਿਕ ਦੇ ਨਾਲ ਨਾਲ ਏਅਰਫੋਰਸ ਨੇ ਵੀ ਹਿੱਸਾ ਲਿਆ, ਜਿਸ ਨੂੰ ਆਪਰੇਸ਼ਨ ਸਫੇਦ ਸਾਗਰ ਨਾਮ ਦਿੱਤਾ ਗਿਆ। ਏਅਰਫੋਰਸ ਨੂੰ ਸਖ਼ਤ ਆਰਡਰ ਦਿੱਤੇ ਗਏ ਕਿ LOC ਕ੍ਰਾਸ ਨਹੀਂ ਕੀਤੀ ਜਾਵੇਗੀ। ਏਅਰਫੋਰਸ ਨੂੰ ਲੜਾਈ ਲਈ ਮਿਰਾਜ 2000 ਮਿਗ

ਨਾਨਕ ਮੇ ਸਰੀਰ ਕਾ ਇਕ ਰਥ ਕਰਤਵਾ ਹੋ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਜੇ ਤਾਹੇ ਸਤ ਜੁਗ ਰਸਨ ਤੋ ਕਾ ਧਰਮ ਗਿਰਥਵਾ ਹੋ ਤ੍ਰੇਤੇ ਰਥ ਜਤੇ ਕਾ ਜੋਰ ਗਿਰਥਵਾ ਹੋ ਦੁਆਪਰ ਤਪੇ ਕਾ ਸਤ ਗਿਰਥਵਾ ਹੋ ਕਲ ਯੁਗ ਰਾਥਗਨ ਕਾ ਕੂੜ ਗਿਰਥਵਾ ਹੋ ਮਹਲਾ ਪਹਿਲਾ ਸਵਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅਛੇ ਸੱਚ ਰਹੇ ਸਭ ਕੋ ਸੱਚ ਸਮਾਵੇ ਰਿਗ ਕਹਿ ਰਹੇ ਆ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਇ ਲਿਆ ਪ੍ਰਾਸ਼ਿਤ ਜਾਏ ਨਾਨਕ ਤਾਉ ਮੁਖ ਅੰਤਰ ਪਾਏ ਜਦ ਮੈਂ ਜੋਰ ਚਲੀ ਚੰਦਰ ਰਾਵਲ ਕਾਨ ਕ੍ਰਿਸ਼ਨ ਜਾਦੁ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮਹਿ ਬੇਦਥਰ ਬਨ ਹੁਆ ਨਾਉ ਖੁਦਾਈ ਅਲੋ ਭਇਆ।

0: ਸ੍ਰੀ ਸਤਿਗੁਰੂ ਬਿਠੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਨਿਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬਹੁ ਥਾਵਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ

ਬਲਵੰਤ ਨਾਮ ਚਰਨ ਲਾ ਕੇ ਵਾਜੇ ਅਨਹਦ ਤੂਰੇ। ਬਲ ਦੇ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦੱਸਵੇ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਉ ਸਿਮਰ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਇ ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸਹੁੰ ਸਾਹਿਬਜ਼ਾਦਿਆਂ।

ਤਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜੂਰ ਸਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕਲਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਕੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜੂਰ ਕਲਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜਦੇ ਸੁਣਦੇ ਸਰਬੱਤ ਰਾਹੇ ਬੰਦ ਹੋਵਨ,

ਸਿਮਲ ਰੁਕਸਰਾਏ ਰਾਹ ਅਤਦੀਰ ਕਤ ਮੁੱਚ ਹੋਏ ਜੇ ਆਵੇ ਆਸ ਕਰ ਜੈ ਨਰਾਤੇ ਕਿਤ ਫਲ ਫਿੱਕੇ ਫੁੱਲ ਬੱਕ ਬੱਕੇ ਕਾਮਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਾਰਤਾ ਰਾਜ ਤੋਲੀਏ ਨਿਵੇ ਸਗੋਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾਹੇ ਤੀਤ ਨਵਾਏ ਕੈਸੀ ਹੈ ਜਰਦੈ ਕੁਸਦੇ ਜਾਏ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ

0: ਪਛੋਤਾਵਨਾ
1: ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਹੇ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਤਿਸੇ ਖੜਾ ਡਰਾਵਣਾ ਘਰੇ ਉਗਣ ਪਛੋਤਾਵਣਾ ਘਰੇ ਉਗਣ ਪਛੋਤਾਵਣਾ।

0: ਕਪਾ ਸੰਤੋਖ ਸੂਤ ਜਪ ਗੰਢੀ ਸਤ ਵਟ ਇਹੋ ਜਨੇ ਉਜੀ ਕਾ ਹਈ ਤਾਂ ਪਾਂਡੇ ਕਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਉਜੜ ਨਾ ਜਾਏ ਪੰਸ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮਲਣ ਆਇਆ ਗਏ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਹਮਰਥਿਆ ਉਹ ਮੂਹਾ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਠੱਗ ਕਪਾਹੁ ਕਤੀਐ ਬਾਮਨ ਵੱਟੇ ਆਏ ਕੋਹ ਬੱਕਰਾ ਰਿਨਕਾਇਆ ਸਭ ਕੋ ਆਕੇ ਪਾਏ ਕੋਈ ਪੁਰਾਣਾ ਸੁੱਟੀਐ ਪੀ ਫਿਰ ਪਾਈਏ ਹੋਰ ਨਾਨਕ ਤਗਣਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ
0: ਪਹਿਲਾ ਸਾਲਾ ਹੀ ਸੱਚ ਸੂਤ ਦਰਗਹ ਅੰਦਰ ਪਾਈਐ ਤਗਨਾ ਤੁਰ ਸਪੂਤ ਮਹੱਲਾ

0: ਸੀ
1: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਇਕ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕੰਮ ਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ ਸੀ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੀ ਵਡਿਆਈਆਂ ਆਪੇ ਕਰਮ ਕਰਾਏ ਦਾ ਵੜੋ ਵੜਾ ਵਡਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਨਦਰ ਪੱਠੀ ਜੇ ਕਰੇ ਸੁਧਾਨਾ ਖਾਓ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ